ਲੋਕ ਮਹੱਲਾ ਪਹਿਲਾ ਨਾਨਕ ਬੇਰ ਸਰੀਰ ਕਾ ਇਕ ਰਥ ਇਕ ਰਥਵਾ ਹੋ ਜੁਗ ਜੁਗ ਫੇਰ ਬਟਾਈਆ ਗਿਆਨੀ ਬੁੱਝਾ ਤਾਹੇ ਸਤਜੁਗ ਸੰਤੋਖ ਕਾ ਧਰਮ ਗਰਥਵਾ ਹੋ ਤ੍ਰੇਤਾ ਰਥ ਜਤਾ ਕਾ ਜੋਰ ਗਰਥਵਾ ਦੁਆਪਰ ਦੱਤ ਪੈ ਕਾ ਸਤ ਅਗਰ ਅਥਵਾ ਕਲ ਜੁਗ ਰਥ ਅਗਨ ਕਾ ਕੂੜ ਅਗਰ ਅਥਵਾ ਹੋ ਮਹੱਲਾ ਪਹਿਲਾ ਰਹੇ ਸਤੰਬਰ ਸਵਾਮੀ ਸੱਚ ਮੈਂ ਅੱਛੇ ਸਾਥ ਰਹੇ ਸਭ ਕੋ ਸਤ ਸਮਾਵੇ ਰਿ ਕਹੇ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੋ ਵਿੰਦਰਾਵਨ ਮੈਂ ਰੰਗ ਕੀਆ ਕਲ ਮੈਂ ਬੇਦ ਅਪਰਮ ਹੋਆ ਨਾ ਉਹ ਖੁਦਾਈ ਅਲੋ ਭਇਆ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਆਓ।

ਹੌਲੀ ਸਤਿਗੁਰ ਵਿੱਚੋਂ ਵਾਰਿਆ ਜਿਤ ਮੇਰੇ ਖਸਮ ਸਮਾ ਲਿਆ ਜਿਨਕਾ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲਗੇ ਡੁੱਬੇ ਸੇਵਣ ਜਾਰਿਆ ਸਤਿਗੁਰੂ ਹੈ ਬੋਏ ਥਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

ਮਨ ਦਾ ਚੰਗਾ ਆਪਣਾ ਆਪ ਹੀ ਕੀਤਾ ਭਾਵਨਾ ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੋਜਕ ਚੱਲਿਆ ਤਾਂ ਦਿਸੇ ਖਰਾ ਡਰਾਵਣਾ ਘਰ ਔਗਣ ਪਛੋਤਾਵਣਾ ਘਰ ਔਗਣ ਪਛੋਤਾਵਣਾ।

ਸਭ ਤੋਂ ਜਾਈਆ ਗੁਰਬਾਣ ਕੀ ਤਾਂ ਗੁਰਬਾਣੀ ਸਭ ਤੋਂ ਜਾਈਆ ਸਭ ਤੋਂ ਜਾਈਆ ਸਭ ਤੋਂ ਜਾਈਆ ਸਭ ਤੋਂ ਜਾਈਆ ਸਭ ਤੋਂ ਜਾਈਆ ਸਭ ਤੋਂ ਜਾਈਆ ਸਭ ਤੋਂ ਜਾਈਆ ਸਭ ਤੋਂ ਜਾਈਆ ਸਭ ਤੋਂ ਜਾਈਆ ਸਭ ਤੋਂ ਜਾਈਆ ਸਭ ਤੋਂ ਜਾਈਆ ਸਭ ਤੋਂ ਜਾਈਆ ਸਭ ਤੋਂ ਜਾਈ

ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਨਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖ ਪ੍ਰੇਮੀਆਂ ਵੱਲੋਂ ਕੜਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋ

ਨਾਮ ਚਤੇ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ

0: ਓ ਮਹਲਾ ਪਹਿਲਾ ਦਇਆ ਕਪਾਲ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜੀ ਕਾ ਹਰੀ ਤਾ ਪਾਂਡੇ ਕੱਤ ਨਾ ਹੈ ਟੁੱਟੇ ਨਾ ਮਨ ਲੱਗੇ ਨਾ ਗਿਲ ਨਾ ਜਾਏ ਤਨ ਸੁਨਾਰ ਸੁਨਾਨ ਕਾ ਜੋ ਚੱਲਿਆ ਪਾ ਚੌਂਕੜ ਮਾਰਾਇਆ ਬਹਿ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰੂ ਬ੍ਰਾਹਮਣ ਥਿਆ ਓ ਮਾਂ ਉਹ ਚੜ ਪਿਆ ਤੱਕ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਯਾਰੀਆਂ ਲੱਖ ਕੁੜੀਆਂ ਲੱਖ ਕਾਲ ਲੱਖ ਠੱਗੀਆਂ ਪਹਿਣਾ ਮੀਆਂ ਰਾਤ ਦਿਨ ਸੀ ਨਾਲ ਤੱਕ ਪਾਓ ਪੱਤੀਏ ਬਾਮਣ ਵੱਟਿਆ ਕੋਈ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪ੍ਰਾਣ ਸੁੱਟ ਗਏ ਭੀ

0: ਜਾਇ ਅੰਦਰ ਪਾਈ ਹੈ ਕਗਨਾ ਕੂਟ ਸਪੂਤ ਮਹਿਲਾ ਕਹਿਲਾ
1: ਕਗਨਾ ਇੰਦਰੀ ਕਗਨਾ ਨਾਰੀ ਹਲਕੇ ਤੋਂ ਪਵੇ ਦਾੜੀ ਕਗਨਾ ਬੈਰੀ ਕਗਨਾ ਹੱਥੀ ਕਗਨਾ

ਪੌੜੀ ਸਾਹਿਬ ਗੁਰਦਿਆਲ ਕਿਰਪਾ ਕਰੇ ਤਾਂ ਸਹਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ, ਹੁਕਮ ਮੰਨੀ ਹੋਵੇ ਪ੍ਰਵਾਨ ਤਾਂ ਕਸਮੇ ਘਾ ਮੈਲ ਪਏ ਸੀ। ਕਸਮੇ ਪਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗੇ ਪੈਦਾ ਜਾਏ ਸੀ, ਤਾਂ ਦਰਗੇ ਪੈਦਾ ਜਾਏ।

0: ਸਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ।
1: ਮੱਥਾ ਟਿੱਕਾ ਦੇਰ ਧੋਤੀ ਖਾਈ, ਹੱਥ ਸ੍ਰੀ ਜਗਤਾ ਸਾਈ, ਨੀਲ ਵਸਤਰ ਪੈਰ ਹੋਵੇ ਪ੍ਰਵਾਨ, ਮਿਲੇ ਸਥਾਨ ਲੈ ਪੂਜੇ ਪੁਰਾਣ। ਅਭਾਕਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇਖ ਚੌਂਕਾ ਕੱਢੀ ਕਾ ਔਰ ਉੱਪਰ ਬੈਠੇ ਕੂੜਿਆ, ਮਤ ਪਿੱਟੇ ਵੇ ਮਤ ਪਿੱਟੇ।

0: ਹੁਣ ਜਤਿੰਦਰ ਸਾਹਿਬ ਕੋ ਵੇਖ ਨਦਰ ਹੇਠ ਚਲਾਏਦਾ ਆਪੇ ਚੇਵੜਿਆਈ ਆਪੇ ਹੀ ਕਰਮ ਕਰਾਏਦਾ ਵਡੋਗੜਾ ਵਡਗਜਲੀ ਸਿਰੇ ਸਿਰ ਧੰਦੇ ਲਾਏਦਾ ਨਗਰੋਂ ਪੱਟੀ ਜੇ ਕਰੇ ਸੁਲਤਾਨਾ ਕਹੋ ਕਰਾਏਦਾ
1: ਦੇਵ ਸੰਦੇਸ ਰੁਕਈ ਉਪ ਕਹੀ ਆ ਦੇਵ ਸੰਦੇਸ ਰੁਕਈ ਉਪ

0: ਹੁਣ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਹੈ ਅੰਮ੍ਰਿਤਸਰ ਕੇਂਦਰ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦੀ ਪੰਜਾਬੀ ਸੇਵਾ। ਸੁਰੇ ਦੇ ਚੀਫ ਅਧਿਕਾਰੀ ਨੇ ਆਓ ਹੁਣ ਸਮਾਤ ਫਰਮਾਨੇ ਆ ਸੁਫੀਆਨਾ ਕਲਾਮ।
1: ਨੇਬਰਹੁੱਡ ਸਰਵਿਸ ਦੀ ਪੰਜਾਬੀ ਸੇਵਾ ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਪੇਸ਼ ਕਰ ਰਹੇ ਹਾਂ ਸੁਫੀਆਨਾ ਕਲਾਮ। ਕੰਬਲੀ ਸੜੀ ਫਕੀਰ ਦੀ ਹੱਸਿਆ ਤਾੜੀ ਮਾਰ ਆਖੇ ਇਹ ਵੀ ਲੈ ਗਿਆ ਮੋਢਿਆਂ ਉਤੋਂ ਭਾਰ। ਅਸੀਂ ਵੀ ਇਸ ਦੁਨੀਆ ਦੇ ਵਿਚ ਅਸੀਂ ਵੀ ਇਸ ਸੰਸਾਰ ਤੇ ਰਹਿੰਦੇ ਹਾਂ। ਬਹੁਤ ਸਾਰੇ ਵਿਕਾਰਾਂ ਦਾ ਭਾਰ ਆਪਣੇ ਮੋਢਿਆਂ ਤੇ ਚੁੱਕਿਆ। ਆਓ ਅਸੀਂ ਵੀ ਉਸ ਫਕੀਰ ਵਾਂਗ ਆਪਣੇ ਮੋਢਿਆਂ ਤੋਂ ਸਾਰੇ ਵਿਕਾਰਾਂ ਦਾ ਭਾਰ ਲਾ ਕੇ ਉਸ ਅੱਲਾ ਦੀ ਰਜ਼ਾ ਦੇ ਵਿਚ ਰਾਜ਼ੀ ਰਹੀਏ। ਤੇ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਅਖਤਰ ਅਲੀ ਮਤੋਈ ਦੀ ਗਾਈ ਗੁਲਾਮ ਫਰੀਦ ਦੀ ਇਸ ਕਾਫੀ ਦੇ ਨਾਲ। ਵੇ ਸਾਂਵਲਾ ਨਾ ਮਾਰ ਨੈਣਾ ਦੇਤੀ।

ਆਲਿਆ ਬੇਪਰਵਾਹ ਦੇ ਨਾਲ ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ ਹੁਣ ਤੁਸੀਂ ਸਰਬਜੀਤ ਦੀ ਆਵਾਜ਼ ਵਿੱਚ ਇਹ ਸੂਫਿਆਨਾ ਕਲਾਮ ਸੁਣੋ ਹੁਣ ਤੁਸੀਂ ਸਰਬਜੀਤ ਦੀ ਆਵਾਜ਼ ਵਿੱਚ ਸ਼ਾਹ ਹੁਸੈਨ ਦੀ ਇਹ ਕਾਫੀ ਸੁਣ ਰਹੇ ਸੀ ਚਾਦਰ ਮੈਲੀ ਤੇ ਸਾਬਣ ਥੋੜਾ ਬੈਠ ਕਿਨਾਰੇ ਧੋਵੇਗਾ ਦਾਗ ਨੀ ਛੁੱਟਣੇ ਪਾਪਾਂ ਵਾਲੇ ਆਉਣ ਸੁਣਦਿਆਂ ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਚ ਬਾਬਾ ਬੁੱਲੇ ਸ਼ਾਹ ਦਾ ਕਲਾਮ ਮੂੰਹ ਆਈ

ਪ੍ਰਾਰਥਨਾ ਰਹਿੰਦੀ ਹੈ। ਤੁਸੀਂ ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਵਿਚ ਇਹ ਸੂਫੀਆਨਾ ਕਲਾਮ ਸੁਣ ਰਹੇ ਸੀ। ਹੁਣ ਪ੍ਰੋਗਰਾਮ ਦੇ ਆਖਿਰ ਵਿਚ ਬਾਬਾ ਬੁੱਲੇ ਸ਼ਾਹ ਦੀ ਹੀ ਕਾਫੀ ਪੂਜਾ ਗਿੱਲ ਦੀ ਆਵਾਜ਼ ਵਿਚ ਸੁਣਦੇ ਹਾਂ, ਆਵੋ ਨੀ ਸਯੋ ਰਲ ਦੇਵੋ ਨੀ ਵਧਾਈ ਮੈਂ ਵਰ ਪਾਇਆ ਰਾਂਝਾ ਮਾਰ।

ਨੇ ਸਯੂਰ ਅਲ ਦੇਵੋ ਨੀ ਵਧਾਈ ਮੈਂ ਵਰ ਪਾਇਆ ਰਾਂਝਾ ਮਾਹੀ ਪੂਜਾ ਗਿੱਲ ਦੇ ਗਾਏ ਬਾਬਾ ਬੁੱਲੇ ਸ਼ਾਹ ਦੇ ਇਸ ਕਲਾਮ ਦੇ ਨਾਲ ਹੀ ਹੁਣ ਸੂਫੀਆਨਾ ਕਲਾਮ ਦਾ ਇਹ ਪ੍ਰੋਗਰਾਮ ਇੱਥੇ ਖਤਮ ਹੁੰਦਾ ਹੈ ਤੇ ਇਸ ਦੇ ਨਾਲ ਹੀ ਨੇਬਰਹੁੱਡ ਸਰਵਿਸ ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਵੀ ਇੱਥੇ ਮੁੱਕਦੀ ਹੈ ਬੈਂਡ 103.6 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਅੰਮ੍ਰਿਤਸਰ ਕੇਂਦਰ ਤੋਂ ਬੋਲ ਰਹੇ ਹਾਂ ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ

0: ਖਬਰਾਂ ਵਿੱਚ ਬੁਲੇਟਿਨ ਮੈਂ ਅਮਨ ਦੇਵ ਪਹਿਲਾਂ ਕਿਉਂ ਆਈਆਂ ਖਬਰਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਨੂੰ ਆਪਣੀ ਸਮੁੰਦਰੀ ਤਾਕਤ ਨੂੰ ਹੋਰ ਵਧਾਉਣ ਲਈ ਇੱਕ ਮਜ਼ਬੂਤ ਤੇ ਏਕੀਕ੍ਰਿਤ ਇਕੋਸਿਸਟਮ ਦੀ ਲੋੜ ਹੈ। ਦਿਹਾਤੀ ਵਿਕਾਸ ਮੰਤਰਾਲੇ ਨੇ ਵਿਕਸਿਤ ਭਾਰਤ ਰੁਜ਼ਗਾਰ ਤੇ ਆਜੀਵਕਾ ਮਿਸ਼ਨ ਦਿਹਾਤੀ ਐਕਟ 2025 ਤਹਿਤ ਮਨਜ਼ੂਰਸ਼ੁਦਾ ਕੰਮਾਂ ਦੀ ਸੂਚੀ ਨੋਟੀਫਾਈ ਕੀਤੀ ਹੈ। ਵਿਰੋਧੀ ਪਾਰਟੀਆਂ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR ਪ੍ਰਕਿਰਿਆ ਵਿਚ ਬੇਨੇਮੀਆਂ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਦੀ ਮੰਗ ਕਰਦਿਆਂ ਦਿੱਲੀ ਦੇ ਸੰਸਦ ਮਾਰਗ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਵਿਰੋਧ ਮਾਰਚ ਕੱਢਿਆ। ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਪਾਰਟੀ ਤੇ ਦੇਸ਼ ਵਿਚ ਅਰਾਜਕਤਾ ਦਾ ਮਾਹੌਲ ਬਣਾਉਣ ਦੀ ਯੋਜਨਾਬੱਧ ਕੋਸ਼ਿਸ਼ ਕਰਨ ਦਾ ਇਲਜ਼ਾਮ ਲਾਇਆ ਤੇ ਭਾਰਤ ਦੀ ਮਹਿਲਾ ਕ੍ਰਿਕਟ ਕਪਤਾਨ ਹਰਮਨਪ੍ਰੀਤ ਕੌਰ ਨੇ ਤਿੰਨੋਂ ਫਾਰਮੈਟਸ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਨੂੰ ਆਪਣੀ ਸਮੁੰਦਰੀ ਤਾਕਤ ਨੂੰ ਹੋਰ ਵਧਾਉਣ ਅਤੇ ਦੇਸ਼ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਇਕ ਮਜ਼ਬੂਤ ਅਤੇ ਏਕੀਕ੍ਰਿਤ ਸਮੁੰਦਰੀ ਇਕੋ ਸਿਸਟਮ ਦੀ ਲੋੜ ਹੈ। ਸ੍ਰੀ ਰਾਜਨਾਥ ਸਿੰਘ ਨੇ ਅੱਜ ਵਿਸ਼ਾਖਾਪਟਨਮ ਵਿਚ ਹਿੰਦੁਸਤਾਨ ਸ਼ਿਪਯਾਰਡ ਲਿਮਟਿਡ ਵਿਖੇ ਫਲੀਟ ਸਪੋਰਟ ਸ਼ਿਪ 1 ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਫਲੀਟ ਸਪੋਰਟ ਸ਼ਿਪ 5 ਦੀ ਨੀਂਹ ਰੱਖੀ ਅਤੇ ਅਪਗ੍ਰੇਡ ਕੀਤੇ ਸਲਿਪਵੇ 4 ਅਤੇ 300 ਟਨ ਸਮਰੱਥਾ ਵਾਲੀ ਗੋਲੀਅਤ ਕਰੇਨ ਦਾ ਵੀ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਫਲੀਟ ਸਪੋਰਟ ਸ਼ਿਪ 1 ਦੀ ਸ਼ੁਰੂਆਤ ਫਲੀਟ ਸਪੋਰਟ ਸ਼ਿਪ 5 ਦਾ ਨੀਂਹ ਪੱਥਰ ਅਤੇ HSL ਵਿਖੇ ਉੱਨਤ ਬੁਨਿਆਦੀ ਢਾਂਚੇ ਦਾ ਉਦਘਾਟਨ ਭਾਰਤ ਦੀਆਂ ਸਮੁੰਦਰੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਵੱਲ ਮਹੱਤਵਪੂਰਨ ਕਦਮ ਨੇ। ਉਨ੍ਹਾਂ ਕਿਹਾ ਕਿ ਸੂਰੇ ਨਾਮਕ ਫਲੀਟ ਸਪੋਰਟ ਸ਼ਿਪ 1 ਭਾਰਤੀ ਸਮੁੰਦਰੀ ਫੌਜ ਦੀ ਸੰਚਾਲਨ ਪ੍ਰਭਾਵਸ਼ੀਲਤਾ ਨੂੰ ਵਧਾਏਗਾ। ਉਨ੍ਹਾਂ ਅੱਗੇ ਕਿਹਾ ਕਿ HSL ਵਿਖੇ ਨਵਾਂ ਸਿਪਵੇ ਅਤੇ ਗੋਲੀਅਤ ਕਰੇਨ ਵੱਡੇ ਜਹਾਜ਼ ਨਿਰਮਾਣ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਸ਼ਿਪਯਾਰਡ ਦੀ ਸਮਰੱਥਾ ਚ ਵਾਧਾ ਕਰਨਗੇ। ਉਨ੍ਹਾਂ ਕਿਹਾ ਕਿ ਸਮੁੰਦਰੀ ਫੌਜ ਨੇ ਮਾਨਵਤਾਵਾਦੀ ਸਹਾਇਤਾ ਆਫ਼ਤ ਰਾਹਤ ਸਮੁੰਦਰੀ ਡਾਕੂ ਵਿਰੋਧੀਆਂ ਕਾਰਜਾਂ ਅਤੇ ਸਮੁੰਦਰੀ ਸੁਰੱਖਿਆ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸ੍ਰੀ ਸਿੰਘ ਨੇ ਕਿਹਾ ਕਿ ਹਿੰਦੁਸਤਾਨ ਸ਼ਿਪਯਾਰਡ ਲਿਮਟਿਡ ਨੇ 8 ਦਹਾਕਿਆਂ ਤੋਂ ਵੱਧ ਸਮੇਂ ਤੋਂ ਭਾਰਤ ਦੀਆਂ ਸਮੁੰਦਰੀ ਤੇ ਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ।
1: ਹਿੰਦੁਸਤਾਨ ਸ਼ਿਪਯਾਰਡ ਲਿਮਟਿਡ ਭਾਰਤ ਦੀ ਨੈਸ਼ਨਲ ਮੈਰੀਟਾਈਮ ਕੈਪੇਬਿਲਿਟੀ ਦਾ ਕਸਟੋਡੀਅਨ ਹੈ। ਪਿਛਲੇ 8 ਡਿਕੇਡ ਸੇ ਵੀ ਅਧਿਕ ਸਮੇਂ ਸੇ HSL ਨੇ ਦੇਸ਼ ਕੀ ਮੈਰੀਟਾਈਮ ਔਰ ਡਿਫੈਂਸ ਰਿਕੁਆਇਰਮੈਂਟਸ ਕੋ ਪੂਰਾ ਕਰਨੇ ਮੇਂ ਬਹੁਤ ਹੀ ਮਹੱਤਵਪੂਰਨ ਭੂਮਿਕਾ ਕਾ ਨਿਰਵਾਹ ਕੀਆ ਹੈ।
0: ਦਿਹਾਤੀ ਵਿਕਾਸ ਮੰਤਰਾਲੇ ਨੇ ਵਿਕਸਿਤ ਭਾਰਤ ਰੁਜ਼ਗਾਰ ਤੇ ਆਜੀਵਕਾ ਮਿਸ਼ਨ ਗ੍ਰਾਮੀਣ ਦਿਹਾਤੀ ਵਿਕਾਸ ਮੰਤਰਾਲਾ ਐਕਟ 2025 ਤਹਿਤ ਮਨਜ਼ੂਰਸ਼ੁਦਾ ਕੰਮਾਂ ਦੀ ਸੂਚੀ ਨੋਟੀਫਾਈ ਕੀਤੀ ਹੈ। ਨਵੇਂ ਪੇਂਡੂ ਕਾਰਜ ਢਾਂਚੇ ਚ 375 ਮਨਜ਼ੂਰਸ਼ੁਦਾ ਕੰਮਾਂ ਦਾ ਪ੍ਰਬੰਧ ਹੈ। ਇਹ ਨਵੀਂ ਸੂਚੀ ਪਿਛਲੇ ਢਾਂਚੇ ਤਹਿਤ 266 ਕੰਮਾਂ ਤੋਂ 41% ਵਾਧਾ ਦਰਸਾਉਂਦੀ ਹੈ। ਕੰਮਾਂ ਨੂੰ 4 ਮੁੱਖ ਥੰਮਾਂ ਦੇ ਆਧਾਰ ਤੇ ਪੁਨਰਗਠਿਤ ਕੀਤਾ ਗਿਆ। ਇਹ ਨੇ ਪਾਣੀ ਸੁਰੱਖਿਆ, ਬੁਨਿਆਦੀ ਪੇਂਡੂ ਢਾਂਚਾ, ਆਜੀਵਕਾ ਢਾਂਚਾ ਅਤੇ ਮੌਸਮੀ ਘਟਨਾਵਾਂ ਤੇ ਆਫ਼ਤਾਂ ਦੀ ਤਿਆਰੀ ਲਈ ਵਿਸ਼ੇਸ਼ ਕੰਮ। ਹਰੇਕ ਕੰਮ ਗ੍ਰਾਮ ਸਭਾ ਦੁਆਰਾ ਪ੍ਰਵਾਨਿਤ ਇਕ ਵਿਕਸਿਤ ਗ੍ਰਾਮ ਪੰਚਾਇਤ ਯੋਜਨਾ ਤਹਿਤ ਜ਼ਮੀਨੀ ਵਿਕੇਂਦਰੀਕ੍ਰਿਤ ਯੋਜਨਾ ਪ੍ਰਕਿਰਿਆ ਦੁਆਰਾ ਸ਼ੁਰੂ ਕੀਤਾ ਜਾਏਗਾ। ਅੱਜ ਤਾਮਿਲਨਾਡੂ, ਪੁਡੁਚੇਰੀ ਅਤੇ ਪੱਛਮੀ ਬੰਗਾਲ ਦੀਆਂ 5 ਵਿਧਾਨ ਸਭਾ ਸੀਟਾਂ ਤੇ ਅਸਾਮ ਦੀ 1 ਲੋਕ ਸਭਾ ਸੀਟ ਦੀ ਜ਼ਮੀਨੀ ਚੋਣਾਂ ਲਈ ਵੋਟਾਂ ਪੈ ਰਹੀਆਂ ਨੇ। ਤਾਮਿਲਨਾਡੂ ਵਿਚ ਮਨਜੁਰਤਕਮ ਅਤੇ ਧਾਰਾਪੁਰਮ ਵਿਧਾਨ ਸਭਾ ਸੀਟਾਂ, ਪੁਡੁਚੇਰੀ ਵਿਚ ਥੱਟਨ ਚਾਵੜੀ ਅਤੇ ਪੱਛਮੀ ਬੰਗਾਲ ਵਿਚ ਰੇਜੀਨਗਰ ਤੇ ਨੰਦੀਗ੍ਰਾਮ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਅਸਾਮ ਵਿਚ ਨਗਾਓਂ ਲੋਕ ਸਭਾ ਸੀਟ ਲਈ ਵੀ ਵੋਟਿੰਗ ਜਾਰੀ ਹੈ। ਵੋਟਾਂ ਦੀ ਗਿਣਤੀ ਸ਼ੁੱਕਰਵਾਰ ਨੂੰ ਹੋਏਗੀ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅੱਜ ਤੋਂ ਗਾਨਾ, ਕੋਟ ਡਿਆਈਵਰ ਅਤੇ ਇਥੋਪੀਆ ਦੇ 5 ਦਿਨਾਂ ਦੌਰੇ ਤੇ ਹੋਣਗੇ। ਦੌਰੇ ਦੌਰਾਨ ਡਾ ਜੈਸ਼ੰਕਰ ਆਪਣੇ ਹਮ ਰੁਤਬਾ ਨਾਲ ਦਵੱਲੀ ਗੱਲਬਾਤ ਕਰਨਗੇ ਅਤੇ ਦਵੱਲੇ ਸਬੰਧਾਂ ਦੀ ਸਮੀਖਿਆ ਕਰਨ ਲਈ 3 ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਡਾ ਜੈਸ਼ੰਕਰ ਦਾ ਦੌਰਾ ਅਫਰੀਕਾ ਨਾਲ ਆਪਣੀ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਚੈਨਲ ਹੈ @ARNewsLimited। ਵਿਰੋਧੀ ਪਾਰਟੀਆਂ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR ਪ੍ਰਕਿਰਿਆ ਵਿਚ ਬੇਨੇਮੀਆਂ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਦੀ ਮੰਗ ਕਰਦਿਆਂ ਦਿੱਲੀ ਦੇ ਸੰਸਦ ਮਾਰਗ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਵਿਰੋਧ ਮਾਰਚ ਕੱਢਿਆ। ਹਾਲਾਂਕਿ ਉਨ੍ਹਾਂ ਨੂੰ ਆਕਾਸ਼ਵਾਣੀ ਭਵਨ ਦੇ ਨੇੜੇ ਰੋਕ ਲਿਆ ਗਿਆ। ਕਾਂਗਰਸ ਪ੍ਰਧਾਨ ਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਕਾਰਜੁਨ ਖੜਗੇ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਹੋਰ ਪਾਰਟੀਆਂ ਦੇ ਵਿਰੋਧੀ ਸੰਸਦ ਮੈਂਬਰਾਂ ਨੇ ਸੰਸਦ ਮਾਰਗ ਤੇ ਧਰਨਾ ਦਿੱਤਾ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਪਾਰਟੀ ਤੇ ਦੇਸ਼ ਵਿਚ ਅਰਾਜਕਤਾ ਦਾ ਮਾਹੌਲ ਬਣਾਉਣ ਦੀ ਯੋਜਨਾਬੱਧ ਕੋਸ਼ਿਸ਼ ਕਰਨ ਦਾ ਇਲਜ਼ਾਮ ਲਾਇਆ। ਨਵੀਂ ਦਿੱਲੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਜੇਪੀ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਇਸ ਲਈ ਵਿਰੋਧੀ ਪਾਰਟੀਆਂ ਯੋਜਨਾਬੱਧ ਢੰਗ ਨਾਲ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰ ਰਹੀਆਂ ਨੇ। ਸ੍ਰੀ ਪਾਤਰਾ ਨੇ

0: ਐਫਐਮ ਬੈਂਡ 103.6 ਮੈਗਾਹਰਟਜ਼ ਦੀ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਨਮਸਕਾਰ, ਆਕਾਸ਼ਵਾਣੀ ਵਰਲਡ ਸਰਵਿਸ ਦਿੰਦੀ ਇਹ ਪੰਜਾਬੀ ਸੇਵਾ ਏ। ਸ਼ਾਮ ਦੇ 5 ਵਜੇ ਨੇ ਹੁਣ ਸਾਡੀ ਦੂਜੀ ਸਭਾ ਦੇ ਪ੍ਰੋਗਰਾਮ ਸ਼ੁਰੂ ਹੁੰਦੇ ਨੇ। ਸਾਮੀਨ, ਸਭ ਤੋਂ ਪਹਿਲਾਂ ਤੁਸੀਂ ਸਮਾਤ ਫਰਮਾਓਗੇ ਸਰਾਇਕੀ ਪ੍ਰੋਗਰਾਮ ਜੋਕ ਮਾਹੀ ਦੀ।
1: ਮੈਂ ਰੀਨਾ ਕੌਲ, ਆਪ ਸਭ ਨੂੰ ਰਾਮ ਰਾਮ ਤੇ ਨਮਸਤੇ ਕਰਿੰਦੀ ਹਾਂ। ਅੱਜ ਮੈਂ ਹਾਜ਼ਰ ਹਾਂ ਆਪ ਸਭ ਦੇ ਸਾਹਮਣੇ ਸਿਰਾਇਕੀ ਸੂਫੀ ਸੰਗੀਤ ਦਾ ਇੱਕ ਪ੍ਰੋਗਰਾਮ ਗਿਣ ਕੇ। ਉਹ ਸੂਫੀ ਸੰਗੀਤ ਜਿਹੜੀ ਆਬਿਦਾ ਪ੍ਰਵੀਨ ਜੀ ਨੇ ਆਪਣੀ ਮਿੱਠੀ ਮਿੱਠੀ ਆਵਾਜ਼ ਵਿਚ ਗਾਇਆ ਹੈ, ਤੇ ਉਮੀਦ ਕਰਿੰਦੀ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਹੋ ਸੀ। ਮੈਂ ਮੰਗਤੀ

ਜਾਂਦੇ ਖਾਂ ਝੁੰਡ ਮੀਂਹ ਕਿਨ ਮਿਨ ਕੋ ਰੋਵਾ ਕਰ ਕਰ ਯਾਦ ਸਜਨ ਕੋ ਜਾਂਦੇ ਖਾਂ ਝੁੰਡ ਮੀਂਹ ਕਿਨ ਮਿਨ ਕੋ ਰੋਵਾ ਕਰ ਕਰ

ਸਲੇਟੀ ਕਿਵੇਂ ਜੀਵੇ ਜਾਲੜੇ ਸੁੰਜੜੀ ਹੀਰ ਸਲੇਟੀ ਰਾਂਝਨ ਤਖਤ ਹਜ਼ਾਰੜੇ ਸੁਕੀਆਂ ਲਾਈਆਂ ਹੈ ਕਾਹਾਂ ਰਾਂਝ

ਇਸ ਦੇ ਨਾਲ ਹੀ ਦੋਸਤਾਂ ਦੇ ਪਿਆਰੇ ਪਿਆਰੇ ਖਤਾਂ ਤੇ ਆਧਾਰਿਤ ਫਰਮਾਇਸ਼ੀ ਗੀਤ ਤੁਹਾਨੂੰ ਸੁਣਾਏ ਜਾਣਗੇ। ਇਹ ਸਨ ਅੱਜ ਦੇ ਦੇਸ਼ ਪੰਜਾਬ ਪ੍ਰੋਗਰਾਮ ਚ ਪੇਸ਼ ਹੋਣ ਵਾਲੇ ਪ੍ਰੋਗਰਾਮਾਂ ਦਾ ਸਿਲਸਿਲਾ। ਦੋਸਤੋ, ਹੁਣ ਵੇਲਾ ਹੋ ਗਿਆ ਪ੍ਰੋਗਰਾਮ ਦੇਸ਼ ਪੰਜਾਬ ਦਾ। ਦੇਸ਼ ਪੰਜਾਬ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਗੱਲ ਕਰਾਂਗੇ ਵਿਸ਼ਵ ਨਿਵਾਸ ਦਿਹਾੜਾ। ਕਹਿੰਦੇ ਨੇ ਨਾ ਕਿ ਜੋ ਸੁੱਖ ਛੱਜੋ ਕੇ ਚੁਬਾਰੇ ਵੋ ਬਲਖ ਨਾ ਬੁਖਾਰੇ। ਪ੍ਰੋਫੈਸਰ ਤੇਜਾ ਸਿੰਘ ਲਿਖਦੇ ਨੇ ਕਿ ਘਰ ਸਿਰਫ ਇੱਟਾਂ ਦਾ, ਰੋੜਾਂ ਦਾ, ਸੀਮੈਂਟ ਗਾਰੇ ਬਜਰੀ ਦਾ ਨਹੀਂ ਹੁੰਦਾ। ਘਰ ਹੁੰਦਾ ਹੈ ਜੀਆਂ ਦੇ ਨਾਲ, ਘਰ ਹੁੰਦਾ ਹੈ ਆਪਣਿਆਂ ਦੇ ਨਾਲ। ਜਿਸ ਘਰ ਚ ਅਸੀਂ ਰਹਿੰਦੇ ਹਾਂ ਉਸ ਘਰ ਨੂੰ ਅਸੀਂ ਆਪਣੀ ਆਰਾਮ ਗਾਹ ਕਹਿੰਦੇ ਹਾਂ। ਜੋ ਸਕੂਨ

प्यार, जो मोहब्बत, जो आसरा सानू अपनी घर चो मिलता है वो किते नहीं मिल सकता। दोस्तों, विश्व निवास दिवस हर साल मनाया जाता है ताकि इस गल नू यकीनी बनाया जा सके कि लोगों नू सुरक्षित, साफ सुथरे ते उचित निवास की महत्ता बारे पता होवे। घर घर उदो बनता है जो घर के सारे जी प्यार नाल मिलके रहते ने। घर दे विच इतफाक हुंदा है, साफ सुथरा घर, मत्थे लगदा घर। कहिंदे ने कि घर इहो जिहा होना चाहिदा जिहड़ा बाहरों तुहानूं सहमता मारे कि आओ जी जी आया नूं। घर इहो जिहा नहीं होना चाहिदा कि दूरों बंदा मत्था वट के निकल जाए। कुंडा मार के जिंदा लाया होया सी, उत्ते जी आया नूं लिखिया होया सी। घर दे भाग कहिंदे ड्योड़ी तों पता लग जांदे आ। सो घर साफ सुथरा, हर बंदा अपने आप नूं इदां महसूस करे कि साडा इस घर दे विच स्वागत कीता जा रहा है। घर सिर्फ लिशकाण पुशकाण वास्ते नहीं हुंदा, घर दे विच जीआं दा रहना, साफ सुथरा वातावरण, निघा वातावरण ते तुहाडियां लोड़ेंदियां सारियां सुविधावां उस घर दे विच होण। भोजन ते कपड़ियां दे नाल नाल दोस्तों घर भी साडी इक बहुत बुनियादी लोड़ है। ਇਹ ਗੱਲ ਸਾਨੂੰ ਸਮਝਣੀ ਚਾਹੀਦੀ ਹੈ। ਪੂਰੀ ਦੁਨੀਆਂ ਦੇ ਵਿੱਚ ਦੋਸਤੋ ਲੱਖਾਂ ਕਰੋੜਾਂ ਲੋਕ ਅਜਿਹੇ ਨੇ ਜਿਹੜੇ ਇੱਕ ਚੰਗੇ ਘਰ ਨੂੰ ਤਰਸ ਰਹੇ ਨੇ। ਕਿਸੇ ਦਾ ਤਾਂ ਘਰ ਹੀ ਨਹੀਂ ਹੈ, ਕੋਈ ਆਪਣੀ ਛੱਤ ਨਹੀਂ, ਕੋਈ ਆਪਣੀ ਜ਼ਮੀਨ ਨਹੀਂ, ਤੇ ਕਈ ਲੋਕੀ ਅਜਿਹੇ ਘਰਾਂ ਚ ਰਹਿ ਰਹੇ ਨੇ ਜਿਹਦੇ ਵਿਚ ਬਰਸਾਤਾਂ ਚ ਪਾਣੀ ਵੀ ਆਉਂਦਾ ਹੈ ਤੇ ਸਰਦੀਆਂ ਦੇ ਵਿਚ ਧੁੱਪ ਪਹੁੰਚਦੀ ਨਹੀਂ। ਅਜਿਹੇ ਘਰ ਦੇ ਵਿਚ ਰਹਿਣਾ ਤਾਂ ਇਦਾਂ ਹੀ ਹੋ ਗਿਆ ਨਾ ਜਿਵੇਂ ਤੁਹਾਡੇ ਕੋਲ ਘਰ ਹੋਵੇ ਹੀ ਨਾ। ਘਰ ਅਜਿਹੀ ਜਗ੍ਹਾ ਹੈ ਜਿੱਥੇ ਤੁਹਾਨੂੰ ਹਰ ਵਿਅਕਤੀ ਆਪਣਾ ਲੱਗਦਾ ਹੈ, ਜਿੱਥੇ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ। ਪੂਰੀ ਦੁਨੀਆਂ ਦੇ ਵਿਚ ਜੰਗ ਲੜ ਕੇ, ਹਰ ਕਿਸੇ ਦੇ ਮੱਥੇ ਲੱਗ ਕੇ, ਆਪਣੇ ਕੰਮ ਨਿਪਰੇ ਚੜਨ ਤੋਂ ਬਾਅਦ ਥੱਕ ਟੁੱਟ ਕੇ ਜਦੋਂ ਅਸੀਂ ਘਰ ਆਈਏ ਤਾਂ ਘਰ ਸਾਨੂੰ ਆਪਣੇ ਕੋਲ ਬੁਲਾਵੇ, ਆਪਣੀ ਬੁੱਕਲ ਵਿਚ ਲਵੇ। ਦੁਨੀਆਂ ਭਰ ਦੀਆਂ ਪਰੇਸ਼ਾਨੀਆਂ ਘਰ ਤੋਂ ਬਾਹਰ ਹੀ ਰਹਿਣ। ਘਰ ਦੇ ਵਿਚ ਸਾਨੂੰ ਏਦਾਂ ਲੱਗੇ ਕਿ ਅਸੀਂ ਸਕੂਨ ਵਾਲੀ ਜਗ੍ਹਾ ਤੇ ਆ ਗਏ ਆ, ਇੱਥੇ ਹੁਣ ਕੋਈ ਚਿੰਤਾ, ਕੋਈ ਫਿਕਰ ਨਹੀਂ ਹੈ, ਕੋਈ ਸਾਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ, ਕੋਈ ਸਾਡੀ ਨਿੱਜੀ ਜ਼ਿੰਦਗੀ ਦੇ ਵਿਚ ਝਾਤ ਨਹੀਂ ਮਾਰ ਸਕਦਾ। ਇਕ ਚੰਗਾ ਘਰ ਦੋਸਤੋ ਸਿਰਫ ਚਾਰ ਦੀਵਾਰਾਂ ਦਾ ਨਾਂ ਨਹੀਂ ਹੁੰਦਾ, ਸਗੋਂ ਸੁਰੱਖਿਆ, ਸਿਹਤ ਤੇ ਮਾਨਸਿਕ ਸੁੱਖ ਦਾ ਆਧਾਰ ਵੀ ਹੁੰਦਾ। ਹਰ ਪਰਿਵਾਰ ਲਈ ਇਕ ਮਜ਼ਬੂਤ ਤੇ ਸੁਰੱਖਿਅਤ ਘਰ ਹੋਣਾ ਵਾਕਈ ਅੱਜ ਦੇ ਜ਼ਮਾਨੇ ਚ ਬੜਾ ਜ਼ਰੂਰੀ ਹੈ। ਔਰ ਤੁਸੀਂ ਦੇਖਿਆ ਹੋਣਾ ਪਹਿਲਾਂ ਦੇ ਘਰਾਂ ਚ ਤੇ ਅੱਜ ਦੇ ਘਰਾਂ ਚ ਬੜਾ ਫਰਕ ਹੈ। ਦੋ ਕਮਰਿਆਂ ਦੇ ਵਿਚ ਵੱਡਾ ਸਾਰਾ ਟੱਬਰ ਗੁਜ਼ਾਰਾ ਕਰ ਲੈਂਦਾ ਸੀ, ਹੁਣ ਅੱਜ ਬੱਚਿਆਂ ਨੂੰ ਆਪਣੀ ਨਿੱਜਤਾ ਚਾਹੀਦੀ ਹੈ, ਆਪਣੀ ਪ੍ਰਾਈਵੇਸੀ। ਹੋਵੇ ਵੀ ਕਿਉਂ ਨਾ, ਕੰਪੀਟੀਸ਼ਨ ਇਗਜ਼ਾਮ ਨੇ, ਪੜ੍ਹਾਈ ਬਹੁਤ ਔਖੀ ਹੈ ਔਰ ਉਹ ਚਾਹੁੰਦੇ ਨੇ ਕਿ ਅਸੀਂ ਤਨਮਯਤਾ ਦੇ ਨਾਲ ਆਪਣੀ ਪੜ੍ਹਾਈ ਵਿਚ ਰੁੱਝੇ ਰਹੀਏ। ਧੀਆਂ ਨੂੰ ਆਪਣਾ ਕਮਰਾ ਚਾਹੀਦਾ, ਪੁੱਤਾਂ ਨੂੰ ਆਪਣਾ ਕਮਰਾ ਚਾਹੀਦਾ, ਮਾਤਾ ਪਿਤਾ ਦਾ ਆਪਣਾ ਕਮਰਾ, ਬਜ਼ੁਰਗਾਂ ਦਾ ਆਪਣਾ ਕਮਰਾ ਤੇ ਉਸ ਤੋਂ ਬਾਅਦ ਆਈ ਗਈ ਲਈ ਵੀ ਕਮਰਾ ਰੱਖਣਾ ਪੈਂਦਾ। ਸੋ ਇਹ ਗੱਲਾਂ ਤਾਂ ਹੀ ਪੂਰੀਆਂ ਹੋ ਸਕਦੀਆਂ ਜੇ ਘਰ ਅਸੀਂ ਆਪਣੀ ਸੁਵਿਧਾ ਦੇ ਹਿਸਾਬ ਨਾਲ ਬਣਾਈਏ। ਦੋਸਤੋ, ਅੱਜ ਵੀ ਦੁਨੀਆਂ ਦੇ ਵਿਚ ਕਰੋੜਾਂ ਲੋਕ ਝੁੱਗੀਆਂ ਦੇ ਵਿਚ ਰਹਿੰਦੇ ਨੇ ਤੇ ਤੁਹਾਡੇ ਜਿਹਾ ਘਰ ਪਾਉਣ ਦੀ ਆਸ ਰੱਖਦੇ ਨੇ। ਸੋ ਦੋਸਤੋ, ਇਹ ਯਕੀਨੀ ਗੱਲ ਹੋਣੀ ਚਾਹੀਦੀ ਹੈ ਕਿ ਚਾਹੇ ਉਹ ਅਮੀਰ ਹੈ ਚਾਹੇ ਗਰੀਬ ਹੈ, ਉਹਨੂੰ ਸਾਫ ਸੁਥਰਾ ਪਾਣੀ, ਸਫਾਈ, ਬਿਜਲੀ ਤੇ ਘਰ ਦੇ ਵਿਚ ਹੋਰ ਜਿਹੜੀਆਂ ਭੌਤਿਕ ਸਹੂਲਤਾਂ ਨੇ ਉਹ ਜ਼ਰੂਰ ਮਿਲਣੀਆਂ ਚਾਹੀਦੀਆਂ। ਅਸੀਂ ਸਾਰੇ ਜਾਣਦੇ ਹਾਂ ਗਲੋਬਲਾਈਜੇਸ਼ਨ ਹੋ ਰਹੀ ਹੈ, ਸ਼ਹਿਰੀਕਰਨ ਵਧਦਾ ਜਾ ਰਿਹਾ ਹੈ ਔਰ ਸ਼ਹਿਰਾਂ ਦੇ ਵਿਚ ਮਕਾਨਾਂ ਦੀ ਡਿਮਾਂਡ ਬੜੀ ਵਧਦੀ ਜਾ ਰਹੀ ਹੈ। ਇਸੇ ਕਰਕੇ ਅੱਜ ਸ਼ਹਿਰਾਂ ਦੇ ਵਿਚ ਕਈ ਕਈ ਮੰਜ਼ਲਾਂ ਵਾਲੀਆਂ ਬਿਲਡਿੰਗਸ ਬਣ ਰਹੀਆਂ ਨੇ, ਫਲੈਟ ਸਿਸਟਮ ਸ਼ੁਰੂ ਹੋ ਚੁੱਕਾ ਹੈ, ਮਕਾਨ ਸ਼ੇਅਰਿੰਗ ਸ਼ੁਰੂ ਹੋ ਚੁੱਕੀ ਹੋਈ ਹੈ, ਕਿਉਂਕਿ ਯੋਜਨਾਬੰਦ ਢੰਗ ਨਾਲ ਕਈ ਏਰੀਆਜ਼ ਦੇ ਵਿਚ ਕੰਮ ਨਹੀਂ ਹੁੰਦਾ ਹੈ ਤੇ ਅੱਜ ਲੋੜ ਹੈ ਸ਼ਹਿਰੀਕਰਨ ਇਸ ਤਰ੍ਹਾਂ ਕੀਤਾ ਜਾਵੇ ਕਿ ਹਰ ਬੰਦੇ ਕੋਲ ਆਪਣਾ ਸਿਰ ਢੱਕਣ ਲਈ ਇਕ ਛੱਤ ਜ਼ਰੂਰ ਹੋਵੇ। ਇਨਲੀਗਲ ਜਿਹੜੇ ਲੋਕੀ ਘਰ ਬਣਾਉਂਦੇ ਨੇ ਉਨ੍ਹਾਂ ਨੂੰ ਵੀ ਸਮਝਾਉਣਾ ਚਾਹੀਦਾ ਕਿ ਸਰਕਾਰ ਨੇ ਜਿਵੇਂ ਵਿਉਂਤਬੰਦੀ ਕੀਤੀ ਹੋਈ ਹੈ, ਯੋਜਨਾਬੱਧ ਤਰੀਕੇ ਨਾਲ ਹੀ ਘਰ ਬਣਾਉਣਾ ਚਾਹੀਦਾ ਹੈ। ਬਾਕੀ ਜਿਨ੍ਹਾਂ ਦੇ ਘਰ ਬਣ ਜਾਂਦੇ ਨੇ, ਗ੍ਰੀਨ ਬੈਲਟ ਜਿਹੜੀ ਛੱਡਣੀ ਹੁੰਦੀ ਹੈ, ਜਦੋਂ ਆਪਾਂ ਉਹ ਵੀ ਛੱਤ ਲੈਂਦੇ ਹਾਂ, ਆਪਣੇ ਘਰ ਦੇ ਬਾਹਰ ਵੱਡੇ ਵੱਡੇ ਥੜੇ ਬਣਾ ਲੈਂਦੇ ਹਾਂ ਤੇ ਕਿਸੇ ਹੋਰ ਦੇ ਘਰ ਪਹੁੰਚਣ ਦੇ ਵਿਚ ਇਹ ਅਸੁਵਿਧਾ ਬਣ ਸਕਦਾ ਹੈ। ਇਸ ਗੱਲ ਦਾ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ। ਘਰ ਦੋਸਤੋ ਅਜਿਹਾ ਹੋਣਾ ਚਾਹੀਦਾ ਜਿਹੜਾ ਸਾਫ਼ ਸੁਥਰਾ ਹੋਵੇ। ਇਹ ਨਹੀਂ ਕਿ ਅਸੀਂ ਆਪਣਾ ਘਰ ਸਾਫ਼ ਸੁਥਰਾ ਕਰ ਲਈਏ, ਆਪਣੇ ਆਲੇ ਦੁਆਲੇ ਦੀ ਸਫਾਈ

0: ਆਈ ਹਰਿਆ ਭਰਿਆ ਖੇਤਰ, ਸਾਫ ਹੜਾ ਪਾਣੀ, ਇਹ ਵੀ ਸਿਹਤ ਲਈ ਬਹੁਤ ਜ਼ਰੂਰੀ ਹੈ। ਹਰ ਨਿਵਾਸ ਦੇ ਵਿਚ ਸੈਨੀਟੇਸ਼ਨ ਦੀ ਚੰਗੀ ਸਹੂਲਤ ਦਿੱਤੀ ਜਾਵੇ, ਸਾਫ ਪਾਣੀ ਦੀ ਸਹੂਲਤ ਦਿੱਤੀ ਜਾਵੇ, ਔਰ ਏਦਾਂ ਦਾ ਕੋਈ ਆਸ ਪਾਸ ਕੋਈ ਸਾਧਨ ਨਾ ਬਣੇ, ਕੋਈ ਇਹੋ ਜਿਹੇ ਟੋਏ ਟਿੱਬੇ ਨਾ ਹੋਣ ਜਿਹਦੇ ਕਰਕੇ ਬਿਮਾਰੀਆਂ ਪਨਪ ਸਕਣ। ਦੋਸਤੋ, ਨਿਵਾਸ ਦੀ ਸਹੂਲਤ ਆਮਦਨ ਦੇ ਹਿਸਾਬ ਨਾਲ ਨਹੀਂ, ਜ਼ਰੂਰਤ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ। ਸਰਕਾਰਾਂ ਵੀ ਆਪਣੇ ਵੱਲੋਂ ਬੜੀ ਕੋਸ਼ਿਸ਼ ਕਰ ਰਹੀਆਂ ਕਿ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਚੰਗੇ ਕਿਫਾਇਤੀ ਘਰ ਮੁਹੱਈਆ ਕਰਾਏ ਜਾ ਸਕਣ। ਅੱਜ ਜਿਵੇਂ ਘਰਾਂ ਦੀ ਕੀਮਤ ਬਹੁਤ ਵੱਧਦੀ ਜਾ ਰਹੀ ਹੈ, ਕਈ ਲੋਕਾਂ ਦੀ ਜੇਬ ਤੋਂ ਮੁੱਠੀਆਂ ਤੋਂ ਇਹ ਘਰ ਖਿਸਕਦੇ ਜਾ ਰਹੇ ਨੇ, ਤੇ ਕੁਝ ਏਦਾਂ ਦਾ ਉਪਰਾਲਾ ਹੋਣਾ ਚਾਹੀਦਾ, ਏਦਾਂ ਦਾ ਹਮਲਾ ਮਾਰਨਾ ਚਾਹੀਦਾ ਜਿਹੜੀਆਂ ਐਨਜੀਓਜ਼ ਨੇ ਜਾਂ ਸਰਕਾਰਾਂ ਨੇ, ਕਿ ਘੱਟ ਕੀਮਤ ਦੇ ਵਿਚ ਕੁਦਰਤ ਨੂੰ ਘੱਟ ਨੁਕਸਾਨ ਪਹੁੰਚਾਏ ਹੋਏ ਅਸੀਂ ਇਕ ਸਾਫ਼ ਸੁਥਰਾ ਘਰ ਬਣਾ ਸਕੀਏ। ਕਈ ਵਾਰੀ ਅਸੀਂ ਦੇਖਿਆ ਲੋਕੀ ਕਿੱਡੇ ਕਿੱਡੇ ਵੱਡੇ ਘਰ ਬਣਾਉਂਦੇ ਨੇ, ਪਰ ਰਹਿਣ ਵਾਲੀ ਜੀ ਨਹੀਂ ਉਹਦੇ ਚ ਹੁੰਦੇ, ਤੇ ਕਈ ਵਾਰੀ ਏਡਾ ਵੱਡਾ ਟੱਬਰ ਹੁੰਦਾ ਕਿ ਉਹਨਾਂ ਕੋਲ ਮਸਾਂ ਹੀ ਦੋ ਕਮਰੇ ਹੁੰਦੇ ਨੇ ਜਿਹਦੇ ਵਿਚ ਸਾਰੇ ਸਮਾ ਸਕਦੇ ਨੇ। ਦੋਸਤੋ, ਅੱਜ ਪਿੰਡਾਂ ਸ਼ਹਿਰਾਂ ਸਭ ਕਿਤੇ ਨਿਵਾਸ ਯਾਨੀ ਕਿ ਘਰ ਦੀ ਚੰਗੀ ਉਸਾਰੀ ਬਹੁਤ ਜ਼ਰੂਰੀ ਹੈ, ਔਰ ਵਿਉਂਤਬੰਦੀ ਬਹੁਤ ਜ਼ਰੂਰੀ ਹੈ। ਘਰ ਦੇ ਆਸ ਪਾਸ ਪਾਰਕ ਹੋਣ ਜਿੱਥੇ ਬੱਚੇ ਖੇਡ ਸਕਣ, ਜਿੱਥੇ ਬਜ਼ੁਰਗ ਜਾ ਸਕਣ, ਹੋਰ ਵੀ ਸਹੂਲਤਾਂ ਜ਼ਰੂਰ ਹੋਣੀਆਂ ਚਾਹੀਦੀਆਂ ਤਾਂ ਕਿ ਉਹ ਘਰ ਘਰ ਲੱਗੇ। ਸਰਕਾਰਾਂ ਨੇ ਸਮਾਰਟ ਹੋਮਸ ਬਣਾਉਣੇ ਸ਼ੁਰੂ ਕਰ ਦਿੱਤੇ ਨੇ, ਔਰ ਇਹ ਸਮਾਰਟ ਹੋਮ ਏਦਾਂ ਦੇ ਹੋਣੇ ਚਾਹੀਦੇ ਹੈ ਕਿ ਨਾ ਸਿਰਫ ਇਹ ਵਾਲੀ ਜਨਰੇਸ਼ਨ ਰਹਿ ਸਕੇ, ਆਉਣ ਵਾਲੀਆਂ ਪੀੜੀਆਂ ਦੀ ਜਿਹੜਾ ਮੁਸਤਕਬਲ ਹੈ ਉਹਨੂੰ ਵੀ ਧਿਆਨ ਚ ਰੱਖਣਾ ਚਾਹੀਦਾ ਹੈ। ਸੋ ਜਿਹੜਾ ਮਟੀਰੀਅਲ ਹੈ ਉਹ ਵਧੀਆ ਲੱਗਿਆ ਹੋਣਾ ਚਾਹੀਦਾ ਹੈ, ਕਿਫਾਇਤੀ ਹੋਣਾ ਚਾਹੀਦਾ ਹੈ ਤਾਂ ਕਿ ਲੋਕੀ ਆਪਣੇ ਘਰਾਂ ਦੇ ਵਿਚ ਰਹਿ ਸਕਣ। ਸਭ ਤੋਂ ਜ਼ਰੂਰੀ ਗੱਲ ਦੋਸਤੋ, ਆਪਣੇ ਘਰ ਦੀ ਸਾਂਭ ਸੰਭਾਲ ਦੇ ਨਾਲ ਨਾਲ ਸਾਨੂੰ ਆਪਣੇ ਆਸ ਪਾਸ ਦੀ ਵੀ ਸਾਂਭ ਸੰਭਾਲ ਦਾ ਧਿਆਨ ਰੱਖਣਾ ਚਾਹੀਦਾ ਹੈ। ਕਹਿੰਦੇ ਨੇ ਨਾ ਕਿ ਜਿਹੜਾ ਤੁਹਾਡਾ ਹੱਕ ਹੈ ਉਹ ਕਿਸੇ ਦੀ ਜ਼ਿੰਮੇਦਾਰੀ ਹੋ ਸਕਦੀ ਹੈ, ਤੇ ਜਿਹੜੀ ਤੁਹਾਡੀ ਜ਼ਿੰਮੇਦਾਰੀ ਹੋਈ ਜਿਹੜੀ ਤੁਸੀਂ ਨਿਭਾਉਂਦੇ ਹੋ ਉਹ ਕਿਸੇ ਦਾ ਹੱਕ ਹੋ ਸਕਦਾ ਹੈ। ਸੋ ਤਾਲੀ ਦੋਨਾਂ ਹੱਥਾਂ ਨਾਲ ਵੱਜਦੀ ਹੈ। ਬਾਕੀ ਮੁੱਕਦੀ ਗੱਲ ਇਹ ਹੈ ਕਿ ਆਪਣਾ ਘਰ ਹੋਣਾ ਸਭ ਦਾ ਇੱਕ ਸੁਪਨਾ ਹੁੰਦਾ ਹੈ, ਤੇ ਅਸੀਂ ਵਿਸ਼ਵ ਨਿਵਾਸ ਦਿਹਾੜੇ ਦੇ ਉੱਤੇ ਇਹੀ ਉਮੀਦ ਕਰਦੇ ਹਾਂ ਕਿ ਸਾਰਿਆਂ ਨੂੰ ਆਪਣਾ ਸਿਰ ਟਕਣ ਲਈ ਇੱਕ ਛੱਤ ਜ਼ਰੂਰ ਮਿਲੇ, ਪਰਮਾਤਮਾ ਸਭ ਨੂੰ ਇੱਕ ਸੋਹਣਾ ਜਿਹਾ ਘਰ ਜ਼ਰੂਰ ਦੇਵੇ। ਇਹ ਸੀ ਅੱਜ ਦੀ ਗੱਲ। ਤੇ ਲਓ ਜੀ, ਫਿਰ ਹੁਣ ਅਸੀਂ ਅਗਲੇ ਸਿਲਸਿਲੇ ਵੱਲ ਵਧਦੇ ਹਾਂ। ਸੰਤੋਖ ਸਿੰਘ ਧੀਰ ਹੋਰਾਂ ਦਾ ਲਿਖਿਆ ਇੱਕ ਛੋਟਾ ਜਿਹਾ ਡਰਾਮਾ ਜਿਹਦਾ ਨਾਮ ਹੈ ਕਰਤਾਰਾ ਟਾਂਗੇ ਵਾਲਾ, ਅਸੀਂ ਤੁਹਾਨੂੰ ਸੁਣਾ ਰਹੇ ਹਾਂ। ਉਮੀਦ ਕਰਦੇ ਹਾਂ ਤੁਸੀਂ ਧਿਆਨ ਨਾਲ ਸੁਣੋਗੇ ਤੇ ਨਾਲੇ ਮਹਿਸੂਸ ਵੀ ਕਰੋਗੇ।
1: ਕਰਤਾਰਾ ਟਾਂਗਾ ਵਾਉਂਦਾ ਸੀ, ਉਸਦਾ ਨਾਂ ਕਰਤਾਰਾ ਟਾਂਗੇ ਵਾਲਾ ਹੀ ਪੈ ਗਿਆ ਸੀ। ਕਰਤਾਰਾ ਬਹੁਤ ਜਵਾਨ ਤੇ ਸਰੀਰ ਦਾ ਹੱਟਾ ਕੱਟਾ ਸੀ। ਉਸਦਾ ਰੰਗ ਗੋਰਾ ਤੇ ਅੱਖਾਂ ਵੱਡੀਆਂ ਵੱਡੀਆਂ ਸਨ। ਉਸਦਾ ਕੱਦ ਲੰਮਾ ਤੇ 6 ਫੁੱਟ ਤੋਂ ਕੁਝ ਨਾ ਕੁਝ ਜ਼ਿਆਦਾ ਹੀ ਦਿਸਦਾ ਸੀ। ਉਸਦੀ ਛਾਤੀ ਚੌੜੀ ਤੇ ਲੱਕ ਥੋੜਾ ਜਿਹਾ ਤੰਗ ਸੀ। ਭਾਵੇਂ ਉਸਦੀ ਥੋੜੀ ਜਿਹੀ ਗੋਗੜ ਵਧੀ ਹੋਈ ਸੀ, ਪਰ ਛਾਤੀ ਨਾਲੋਂ ਫਿਰ ਵੀ ਉਸਦਾ ਲੱਕ ਕੁਝ ਹਲਕਾ ਹੀ ਦਿਸਦਾ ਸੀ। ਗਰਦਨ ਕਾਫੀ ਭਾਰੀ ਤੇ ਮੋਹਰਾਂ ਉੱਤੇ ਮੱਲਾ ਵਾਂਗੂ ਮਾਸ ਚੜਿਆ ਸੀ। ਜਾਪਦਾ ਸੀ ਜਿਵੇਂ ਉਹ ਅਸਲ ਵਿਚ ਕੋਈ ਮੱਲ ਹੀ ਹੋਵੇ। ਉਸਦੀ ਉਮਰ ਇਸ ਸਮੇਂ ਕੋਈ 35 ਕੁ ਵਰੇ ਦੀ ਹੋਏਗੀ। ਉਸਦੀ ਦਾੜੀ ਕੱਟੀ ਹੋਈ ਤੇ ਮੁੱਛਾਂ ਵੱਡੀਆਂ ਵੱਡੀਆਂ ਸਨ। ਕਰਤਾਰਾ ਲੰਮਾ ਕੁੜਤਾ ਪਾਉਂਦਾ ਸੀ, ਪੱਗ ਉਸਨੇ ਆਮ ਕਰਕੇ ਚਿੱਟੀ ਬੰਨੀ ਹੁੰਦੀ ਸੀ। ਖੱਬੇ ਪਾਸੇ ਥੋੜੇ ਜੇ ਵੱਟ ਤੇ ਸੱਜੇ ਪਾਸੇ ਸਾਫ ਪੇਚ। ਪੱਗ ਨੂੰ ਮਾਵਾ ਹੁੰਦਾ ਜਿਸ ਨਾਲ ਉਹ ਸਿਰ ਦੇ ਉੱਤੇ ਫੁੱਲ ਬਣਾਉਂਦਾ ਸੀ। ਇਹ ਫੁੱਲ ਕਰਤਾਰੇ ਟਾਂਗੇ ਵਾਲੇ ਦੀ ਸ਼ਾਨ ਸੀ। ਕਰਤਾਰਾ ਬੜਾ ਦਰਸ਼ਨੀ ਤੇ ਜੱਬੇ ਵਾਲਾ ਬੰਦਾ ਸੀ। ਉਸਦੀਆਂ ਚਮਕਦਾਰ ਉਫਰੀਆਂ ਤੇ ਥੋੜੀ ਥੋੜੀ ਗੁਲਾਬੀ ਭਾਅ ਮਾਰਦੀਆਂ ਗੱਲਾਂ ਉਸਦੀਆਂ ਵੱਡੀਆਂ ਵੱਡੀਆਂ ਮੁੱਛਾਂ ਉੱਤੇ ਵੱਲ ਨੂੰ ਹੁੰਦੀਆਂ ਤੇ ਦੋਵੇਂ ਪਾਸੇ ਤਿੱਖੀਆਂ ਨੋਕਾਂ ਗੱਲਾਂ ਨੂੰ ਛੋੜੀਆਂ ਹੁੰਦੀਆਂ। ਦੇਖਣ ਵਿਚ ਕਰਤਾਰਾ ਇਕ ਸਰਦਾਰ ਹੀ ਨਜ਼ਰ ਆਉਂਦਾ। ਇੱਕ ਸਬਾਬੇ ਸੀ, ਤੰਗਾ ਬੰਦਾ ਸੀ। ਕਰਤਾਰਾ ਬਹੁਤ ਟੌਰੀ ਤੇ ਸ਼ੁਕੀਨ ਬਣ ਕੇ ਰਹਿੰਦਾ। ਉਸਦੇ ਪੇੜ ਵਰਫ ਵਰਗਾ ਚਿੱਟਾ ਤੰਬਾ ਹੁੰਦਾ ਤੇ ਪੈਰਾਂ ਵਿਚ ਦੁਖਲੀ ਤੇ ਚਿੱਟੀ ਜ਼ਰੀ ਦੀ ਕੱਢਣੀ ਜੁੱਤੀ, ਚੈਨਾ ਸਿਲਕ ਦਾ ਮੋਤੀਆ ਜਿਹਾ ਲੰਮਾ ਕੁੜਤਾ ਹੁੰਦਾ ਤੇ ਹੱਥ ਨੂੰ ਘੜੀ। ਉਨੀ ਦਿਨੀ ਕੋਈ ਕੋਈ ਹੀ ਚੰਗੇ ਕੱਪੜੇ ਪਾਉਂਦਾ ਤੇ ਹੱਥ ਨੂੰ ਘੜੀ ਲਾਉਂਦਾ ਸੀ। ਇਹ ਗੱਲ ਕੋਈ ਅੱਜ ਦੀ ਨਹੀਂ, ਬਹੁਤ ਪੁਰਾਣੀ ਹੈ। ਚੱਲ ਵੇ ਕਰਤਾਰਿਆ ਹੋ।

ਇਸੇ ਲਈ ਤਾਂ ਕਿਹਾ ਜਾਂਦਾ ਗੁੜ ਨਾਲੋਂ ਇਸ਼ਕ ਮਿੱਠਾ। ਜਿਸ ਤੋਂ ਕਥਾ ਲੋਕ ਪ੍ਰੋਗਰਾਮ ਚ ਤੁਸੀਂ ਸੁਣ ਰਹੇ ਸੀ ਇੱਕ ਕਹਾਣੀ ਕਰਤਾਰਾ ਟਾਂਗੇ ਵਾਲਾ। ਇਸ ਕਹਾਣੀ ਤੋਂ ਬਾਅਦ ਆਓ ਹੁਣ ਚਲਦੇ ਹਾਂ ਅਸੀਂ ਆਪਣੇ ਉਸ ਪ੍ਰੋਗਰਾਮ ਵੱਲ ਜਿੱਥੇ ਤੁਹਾਡੀਆਂ ਖੱਟੀਆਂ ਮਿੱਠੀਆਂ ਚਿੱਠੀਆਂ ਅਸੀਂ ਨਜ਼ਰਾਨਾ ਪ੍ਰੋਗਰਾਮ ਦੇ ਵਿਚ ਪੇਸ਼ ਕਰਦੇ ਹਾਂ, ਨਾਲ ਹੀ ਸੁਣਾਉਂਦੇ ਹਾਂ ਤੁਹਾਨੂੰ ਤੁਹਾਡੀ ਪਸੰਦ ਦੇ ਗੀਤ। ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਾਨੂੰ ਖਤ ਲਿਖਿਆ ਜੀ ਰਾਮਨਾਥ ਹੋਰਾਂ ਨੇ, ਸੁਖਮਨਜੀਤ ਤੇ ਸਹਿਜਪ੍ਰੀਤ ਵੀ ਇਨ੍ਹਾਂ ਦੇ ਨਾਲ ਨੇ। ਇਨ੍ਹਾਂ ਨੇ ਕਿਹਾ ਹੈ ਜੀ ਕਿ ਤੁਸੀਂ ਸਾਨੂੰ ਸੁਣਾ ਦਿਓ ਮੁਹੰਮਦ ਰਫੀ ਤੇ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿਚ ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਣਾ ਪੈਂਦੀ। ਲੋ ਫਿਰ ਇਸ ਗੀਤ ਦੇ ਨਾਲ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਨਜ਼ਰਾਨਾ ਦੀ।

ਕਿਸੇ ਨੇ ਕਿੰਨਾ ਸੋਹਣਾ ਲਿਖਿਆ ਹੈ ਕਿ ਜੇ ਦਿਲ ਖੋਲਿਆ ਹੁੰਦਾ ਯਾਰਾਂ ਦੇ ਨਾਲ, ਜੇ ਦਿਲ ਖੋਲਿਆ ਹੁੰਦਾ ਯਾਰਾਂ ਦੇ ਨਾਲ, ਅੱਜ ਖੋਲਣਾ ਨਾ ਪੈਂਦਾ ਔਜ਼ਾਰਾਂ ਦੇ ਨਾਲ। ਦਿਲ ਪਹਿਲਾਂ ਜਾਰੀ ਰਿਹਾ, ਇਹ ਕਠੋਰ ਹੋ ਗਿਆ, ਪਰ ਇਹਦਾ ਕਾਰਨ ਕੀ ਹੈ? ਅਸੀਂ ਤੇ ਸਾਡਾ ਮੋਬਾਈਲ। ਸਾਨੂੰ ਲੱਗਦਾ ਹੈ ਕਿ ਉਹ ਲੋਕ ਜਿਨ੍ਹਾਂ ਨੂੰ ਅਸੀਂ ਕਦੇ ਦੇਖਿਆ ਹੀ ਨਹੀਂ, ਉਹ ਸਾਡੇ ਆਪਣੇ ਹੈ, ਤੇ ਜਿਹੜੇ ਕੋਲ ਰਹਿੰਦੇ ਨੇ ਉਨ੍ਹਾਂ ਨੂੰ ਤਾਂ ਕੋਈ ਟੈਕਨੋਲੋਜੀ ਦਾ ਪਤਾ ਹੀ ਨਹੀਂ ਹੈ। ਪਰ ਅਸਲ ਗੱਲ ਇਹ ਹੈ ਕਿ ਜਿਹੜੇ ਕੋਲ ਰਹਿੰਦੇ ਨੇ ਉਹੀ ਆਪਣੇ ਨੇ, ਤੇ ਜਿਨ੍ਹਾਂ ਨੂੰ ਵੇਖਿਆ ਹੀ ਨਹੀਂ ਉਹਨਾਂ ਦੇ ਆਪਣੇਪਨ ਨੂੰ ਅਸੀਂ ਕੀ ਕਰਨਾ ਹੈ? ਲਓ ਜੀ, ਸਾਡੇ ਆਪਣੇ ਦੋਸਤ ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ, ਅਰੁਣਾ, ਆਕਰਸ਼ਨ ਗੌਤਵ ਤੇ ਆਕਾਂਕਸ਼ਾ ਤੇ ਨਗੀਨਾ, ਇਨ੍ਹਾਂ ਨੇ ਸਾਨੂੰ ਖਤ ਲਿਖ ਕੇ ਭੇਜਿਆ ਜੀ। ਇਹ ਸੁਣਨਾ ਚਾਹੁੰਦੇ ਨੇ ਗੁਰਦਾਸ ਮਾਨ ਹੋਰਾਂ ਦੀ ਆਵਾਜ਼ ਦੇ ਵਿਚ ਦਿਲ ਦਾ ਮਾਮਲਾ ਹੈ। ਲਓ ਜੀ, ਅਸੀਂ ਵੀ ਕਰਦੇ ਹਾਂ ਥੋੜਾ ਜਿਹਾ ਰਹਿਮ ਤੇ ਸੁਣਦੇ ਹਾਂ ਇਹ ਗਾਣਾ।

ਮਾਨ ਸਾਹਿਬ ਨੇ ਕਿੰਨੀ ਸੋਹਣੀ ਗੱਲ ਕਹੀ ਹੈ ਕਿ ਦਿਲ ਉਹਦੇ ਹਵਾਲੇ ਕਰੋ ਜਿਹੜਾ ਦਿਲ ਦੀ ਕਦਰ ਵੀ ਜਾਣੇ। ਬੇਕਦਰਿਆਂ ਦੇ ਹੱਥ ਵਸ ਤੁਸੀਂ ਦਿਲ ਨੂੰ ਪਾਉਂਗੇ ਤੇ ਫਿਰ ਧੋਖਾ ਹੀ ਖਾਉਂਗੇ। ਲਓ ਜੀ, ਸਾਡੇ ਦੋਸਤਾਂ ਨੇ ਆਪਣੇ ਸ਼ਬਦਾਂ ਦੇ ਵਿਚ ਆਪਣੇ ਦਿਲ ਨੂੰ ਪਰੋ ਕੇ ਭੇਜ ਦਿੱਤਾ ਹੈ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮਹਿੰਦੀ, ਸੌਰਵ, ਸ਼ਾਇਨਾ ਤੇ ਨਿਮਾਨ ਇਹ ਸੁਣਨਾ ਚਾਹੁੰਦੇ ਨੇ ਮਹਿੰਦਰ ਕਪੂਰ ਤੇ ਸਾਥੀਆਂ ਦੀ ਆਵਾਜ਼ ਦੇ ਵਿਚ ਇਕ ਗੀਤ ਤੇ ਲਓ ਫਿਰ ਪੇਸ਼ੇ ਖਿਦਮਤ ਹੈ।

ਨਹੀਂ ਮਰਨਾ ਜਾਣਦੇ ਵਤਨ ਜਾਨ ਤੁਹਾਨ ਪਿਆਰੀ ਕੇ ਤਲੀ ਉੱਤੇ ਸਿਰ ਰੱਖ ਕੇ ਅਸੀਂ ਯਾਰਾਂ ਦੀ ਨਿਭਾਉਂਦੇ ਯਾਰੀ ਕੇ ਤਲੀ ਉੱਤੇ ਸਿਰ ਰੱਖ ਕੇ ਹੋਏ ਅਸੀਂ ਯਾਰਾਂ ਦੀ

0: ਬਿਲਕੁਲ ਜੀ, ਜੇ ਸਾਡੇ ਨੌਜਵਾਨ ਇਸੇ ਤਰ੍ਹਾਂ ਮਿਹਨਤ ਕਰਦੇ ਰਹੇ, ਮੱਲਾ ਮਾਰਦੇ ਰਹੇ, ਖੇਤੀ ਦੇ ਨਵੇਂ ਨਵੇਂ ਫਾਰਮੂਲੇ ਅਪਣਾ ਕੇ ਆਪਣੀ ਪੈਦਾਵਾਰ ਵਧਾਉਂਦੇ ਰਹੇ, ਮੁੜਕੋ ਮੁੜਕੇ ਹੋ ਕੇ ਖੇਡਾਂ ਦੇ ਮੈਦਾਨ ਦੇ ਵਿਚ ਏਦਾਂ ਹੀ ਮੈਡਲ ਲਿਆਉਂਦੇ ਰਹੇ, ਤੇ ਵਾਕਈ ਅਸੀਂ ਧਰਤੀ ਤੇ ਸਵਰਗ ਲੈ ਹੀ ਆਣਾ। ਬਈ ਤੁਸੀਂ ਕਦੇ ਹੱਸਦੇ ਹੋਏ ਇਕ ਗੱਲ ਨੋਟ ਕੀਤੀ ਹੈ ਕਿ ਜਦੋਂ ਅਸੀਂ ਹੱਸਦੇ ਹਾਂ ਸਾਡੇ ਹਾਸੇ ਤੇ ਜਾਂ ਕਿਸੇ ਦੇ ਹਾਸੇ ਤੇ ਸਾਡਾ ਪਹਿਲਾ ਧਿਆਨ ਜਾਂਦਾ ਹੈ ਉਹਦੇ ਦੰਦਾਂ ਦੇ ਉੱਤੇ। ਸੁਣਿਆ ਕਿ ਜਿਨ੍ਹਾਂ ਦੇ ਦੰਦ ਪਿੱਛੇ ਤੱਕ ਨਜ਼ਰ ਆਉਂਦੇ ਨਾ ਹੱਸਦੇ ਹੋਏ, ਬੜੀ ਕਿਸਮਤ ਵਾਲੇ ਹੁੰਦੇ ਆ। ਨਾਲੇ ਜੇ ਚਿੱਟੇ ਦੰਦਾਂ ਦੀ ਤਾਰੀਫ ਕਰਨ ਵਾਲਾ ਕੋਈ ਹੋਵੇ ਉਹਦੇ ਨਾਲੋਂ ਖੁਸ਼ਕਿਸਮਤ ਕੌਣ ਹੋ ਸਕਦਾ। ਜਲੰਧਰ ਤੋਂ ਮੁਖਤਿਆਰ ਤੇ ਖੁਸ਼ਬੂ ਨੇ ਸੁਣਨਾ ਚਾਹਿਆ ਇਕ ਗੀਤ ਰਫੀ ਸਾਹਿਬ ਦੀ ਆਵਾਜ਼ ਦੇ ਵਿਚ। ਗਾਣਾ ਤੁਸੀਂ ਬੁਝ ਲਿਆ ਹੋਣਾ, ਚਿੱਟੇ ਦੰਦ ਹਸਨੋਨੀ ਰਹਿੰਦੇ ਤੇ ਲੋਕੀ ਤੜੇ ਸ਼ੱਕ ਕਰਦੇ।
1: ਦੰਦ

ਵੀ ਲੋਕਾਂ ਦਾ ਕੀ ਕਹਿਣਾ ਹੈ। ਕੁਛ ਤੋਂ ਲੋਕ ਕਹੇਗੇ ਲੋਗੋ ਕਾ ਕਾਮ ਹੈ ਕਹਿਣਾ, ਪਰ ਲੋਕੀ ਵੀ ਤਾਂ ਗੱਲਾਂ ਕਰਦੇ ਨੇ ਨਾ ਕਿਉਂਕਿ ਇਸ ਕੋ ਮੁਸ਼ਕ ਹਿਸਾਬ ਦਾ ਚੰਗਾ ਲੱਗਦਾ। ਜੇ ਤੁਸੀਂ ਚੰਗੀ ਨੌਕਰੀ ਵਾਲੇ ਹੋ, ਚੰਗਾ ਖਾਂਦੇ ਕਮਾਉਂਦੇ ਹੋ, ਫਿਰ ਸਮਾਜ ਵੀ ਹਰ ਇੱਕ ਚੀਜ਼ ਅਸੈਪਟ ਕਰ ਲੈਂਦਾ। ਪਰ ਪਹਿਲਾਂ ਆਪਣੇ ਆਪ ਨੂੰ ਇਸ ਕਾਬਲ ਬਣਾਉਣਾ ਪੈਂਦਾ ਹੈ, ਪਹਿਲਾਂ ਆਪਣੇ ਘਰਦਿਆਂ ਦਾ ਵਿਸ਼ਵਾਸ ਜਿੱਤਣਾ ਪੈਂਦਾ ਹੈ। ਉਹ ਕਹਿੰਦੇ ਨੇ ਨਾ, ਕਿਸੇ ਸਿਆਣੇ ਨੇ ਕਿਹਾ ਕਿ ਨਾਲ ਭੁੱਖਾ ਇਸ਼ਕ ਲਿੱਸਾ ਹੁਸਨ ਮੰਦਾ ਹੋ ਗਿਆ, ਨਾਲ ਭੁੱਖਾ ਇਸ਼ਕ ਲਿੱਸਾ ਹੁਸਨ ਮੰਦਾ ਹੋ ਗਿਆ, ਭੁੱਖ ਮਿਟਾਈਏ ਯਾ ਹੁਸਨ ਦੇ ਗੀਤ ਗਾਈਏ। ਦੋਸਤੋ ਲਓ ਜੀ, ਫਿਰ ਨਾਭਾ ਤੋਂ ਖਤ ਲਿਖਿਆ ਹੈ ਸੋਮਦਾਤ ਕੈਰਲ ਜੋਤੀ ਰਾਣੀ ਤੇ ਗੁਰਮੰਨਤ ਨੇ। ਇਹ ਸੁਣਨਾ ਚਾਹੁੰਦੇ ਨੇ ਇਕ ਬੜਾ ਹੀ ਖੂਬਸੂਰਤ ਰੋਮਾਂਟਿਕ ਸੌਂਗ ਆਸਾ ਸਿੰਘ ਮਸਤਾਨਾ ਹੋਰਾਂ ਦੀ ਜਾਦੂਈ ਆਵਾਜ਼ ਦੇ ਵਿਚ। ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਰੰਗ ਗੋਰਾ ਗੁਲਾਬ ਲੈ ਬੈਠਾ।

ਰਾਜੀਵਾ, ਇਸ ਗੀਤ ਤੋਂ ਬਾਅਦ ਇਕ ਹੋਰ ਗੀਤ ਤੁਹਾਡਾ ਇੰਤਜ਼ਾਰ ਕਰ ਰਿਹਾ। ਕਹਿੰਦੇ ਕਿ ਮੈਂ ਕਦੀ ਰੁੱਸਣ ਦਾ ਹੌਸਲਾ ਨਾ ਕਰ ਸਕਿਆ, ਮੈਂ ਕਦੀ ਰੁੱਸਣ ਦਾ ਹੌਸਲਾ ਨਾ ਕਰ ਸਕਿਆ, ਕਿਉਂਕਿ ਮੈਨੂੰ ਪਤਾ ਸੀ ਕੋਈ ਮਨਾਊ ਕੌਣ। ਗਾਂਧੀ ਚੌਂਕ ਰੋਪੜ ਤੋਂ ਸਾਨੂੰ ਖਤ ਲਿਖਿਆ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈ ਤੇਗ ਤੇ ਇਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਸ ਨੇ। ਇਹ ਸੁਣਨਾ ਚਾਹੁੰਦੇ ਨੇ ਮੁਹੰਮਦ ਰਫੀ ਦੀ ਆਵਾਜ਼ ਦੇ ਵਿਚ, ਨਾ ਰੁਸ ਹੇਰੇ ਮੇਰੀਏ ਮੈਂ ਰਾਂਝਨ ਤੇਰਾ। ਕਹਿੰਦੇ ਨੇ ਕਿ ਰੁੱਸਣ ਦਾ ਸਵਾਦ ਵੀ ਤਾਂ ਹੀ ਆਂਦਾ ਜੇ ਕੋਈ ਮਨਾਉਣ ਵਾਲਾ ਹੋਵੇ, ਤੇ ਹੰਸ ਸਾਹਿਬ ਨੇ ਵੀ ਕਿਹਾ ਨਾ ਕਿ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ। ਲਓ ਫਿਰ ਸੁਣਦੇ ਆ ਇਹ ਗੀਤ।

ਉਦੋਂ ਜਦੋਂ ਪਿਆਰ ਦੀ ਗੱਲ ਕੀਤੀ ਜਾਂਦੀ ਹੈ ਉਦੋਂ ਨਫਾ ਨੁਕਸਾਨ ਦੇਖਿਆ ਨਹੀਂ ਜਾਂਦਾ। ਉਦੋਂ ਤਾਂ ਬਸ ਇਹ ਦੇਖਿਆ ਜਾਂਦਾ ਹੈ ਕਿ ਦੋਨੋਂ ਧਿਰਾਂ ਤੋਂ ਨਿਭਾਇਆ ਜਾ ਰਿਹਾ ਕਿ ਨਹੀਂ ਨਿਭਾਇਆ ਜਾ ਰਿਹਾ। ਲੜਾਈ ਵੀ ਨਾ ਗਈ ਤੇ ਨਿਭਾਈ ਵੀ ਨਾ।

ਜੀ ਦੋਸਤਾਂ ਨਾਲ ਨਾਰਾਜ਼ਗੀ ਹੋ ਹੀ ਨਹੀਂ ਸਕਦੀ। ਜੀ ਹਾਂ, ਉਹਦੀ ਨਾਰਾਜ਼ਗੀ ਅਗਰ ਹੋ ਵੀ ਜਾਏ ਤੇ ਕੋਈ ਗੱਲ ਨਹੀਂ, ਮਨਾ ਲੈਣਾ ਚਾਹੀਦਾ ਹੈ। ਕਹਿੰਦੇ ਨੇ ਕਿ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਦਾ, ਇਸ ਕਰਕੇ ਜੇ ਤੁਹਾਡਾ ਕੋਈ ਦੋਸਤ ਨਾਰਾਜ਼ ਹੈ ਤੇ ਉਹਨੂੰ ਮਨਾ ਲੈਣਾ ਚਾਹੀਦਾ ਹੈ। ਲਓ ਜੀ, ਅੱਜ ਦੇ ਪ੍ਰੋਗਰਾਮ ਚ ਅਸੀਂ ਬੜੀਆਂ ਗੱਲਾਂ ਕੀਤੀਆਂ ਤੇ ਨਾਲੇ ਖੱਤ ਵੀ ਸ਼ਾਮਲ ਕੀਤੇ ਤੇ ਤੁਹਾਡੀ ਪਸੰਦ ਦੇ ਗੀਤ ਸੰਗੀਤ ਨਾਲ ਵੀ ਇਸ ਪ੍ਰੋਗਰਾਮ ਨੂੰ ਮਾਲਾਮਾਲ ਕੀਤਾ। ਹੁਣ ਸਾਡੇ ਜਾਣ ਦਾ ਵੇਲਾ ਹੋ ਗਿਆ। ਕੱਲ ਸਵੇਰੇ ਨਵੀਂ ਸਭਾ ਦੇ ਵਿਚ ਨਵੇਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਬਾਕੀ ਦੇ ਪ੍ਰੋਗਰਾਮ ਤੁਸੀਂ ਸੁਣੋਗੇ ਆਕਾਸ਼ਵਾਣੀ ਜਲੰਧਰ ਤੋਂ। ਤੇ ਹਾਂ, ਪ੍ਰੋਗਰਾਮ ਪਸੰਦ ਆਇਆ ਹੋਏਗਾ ਤੇ ਖਤ ਤੁਸੀਂ ਜ਼ਰੂਰ ਲਿਖਣਾ ਹੈ। ਪ੍ਰੋਗਰਾਮ ਦੇਸ ਪੰਜਾਬ, ਮੈਨੀਫੈਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਆਪਣਾ ਧਿਆਨ ਰੱਖੋ, ਰੱਬ ਰੱਖਾ।

0: ਲਈ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਸਪਾਂਸਰਡ ਪ੍ਰੋਗਰਾਮ ਕਿਸਾਨ ਵਾਣੀ।
1: ਪ੍ਰੋਗਰਾਮ ਕਿਸਾਨ ਵਾਣੀ ਦੇ ਪ੍ਰਯੋਜਕ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ।
2: ਪ੍ਰਧਾਨਮੰਤਰੀ ਕਿਸਾਨ ਮਾਨ ਧਨ ਯੋਜਨਾ। ਪ੍ਰਧਾਨਮੰਤਰੀ ਕਿਸਾਨ ਮਾਨ ਧਨ ਯੋਜਨਾ ਨਾਲ ਛੋਟੇ ਕਿਸਾਨਾਂ ਦਾ ਭਵਿੱਖ ਹੋਏਗਾ ਸੁਰੱਖਿਅਤ
3: ਅਤੇ 60 ਸਾਲ ਦੀ ਉਮਰ ਵਾਲਿਆਂ ਨੂੰ 3,000 ਰੁਪਏ ਮਹੀਨੇ ਦੀ ਪੈਨਸ਼ਨ ਹੋਏਗੀ ਸੁਨਿਸ਼ਚਿਤ।
2: 55 ਰੁਪਏ ਤੋਂ 200 ਰੁਪਏ ਮਹੀਨੇ ਦੀ ਕਿਸ਼ਤ ਦੇ ਕੇ ਯੋਜਨਾ ਵਿੱਚ ਸ਼ਾਮਿਲ ਹੋ ਸਕਦੇ ਨੇ 18 ਤੋਂ 40 ਸਾਲ ਤੱਕ ਦੇ ਕਿਸਾਨ।
3: ਇਸ ਯੋਜਨਾ ਵਿੱਚ ਸਰਕਾਰ ਦੇਵੇਗੀ ਬਰਾਬਰ ਦਾ ਯੋਗਦਾਨ।
2: ਸਾਰੇ ਕਿਸਾਨ ਭੈਣ ਭਰਾ ਇਸ ਯੋਜਨਾ ਦੇ ਲਾਭ ਲਈ ਜਨ ਸੇਵਾ ਕੇਂਦਰ ਵਿੱਚ ਜਾਣ
3: ਤੇ ਆਪਣਾ ਨਾਮ ਮੁਫ਼ਤ ਵਿੱਚ ਦਰਜ ਕਰਾਉਣ।
2: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਅੰਨਦਾਤਾ ਦੀ ਮਿਹਨਤ ਨੂੰ ਸਮਰਪਿਤ, ਪੈਨਸ਼ਨ ਨਾਲ ਸੁਰੱਖਿਅਤ ਉਹਨਾਂ ਦਾ ਮਾਣ। ਕ੍ਰਿਸ਼ੀ ਤੇ ਕਿਸਾਨ ਕਲਿਆਣ ਮੰਤਰਾਲਾ ਭਾਰਤ ਸਰਕਾਰ ਦੁਆਰਾ ਜਨ ਹਿੱਤ ਵਿੱਚ ਜਾਰੀ।
1: ਜੈ ਹਿੰਦ ਕਿਸਾਨ ਵੀਰੋ, ਕਿਸਾਨ ਵਾਣੀ ਦਾ ਇਹ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੰਨ ਸੁਵੰਨੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ ਤਾਂ ਕਿ ਜਿਹੜੇ ਸਾਡੇ ਕਿਸਾਨ ਵੀਰ ਨੇ ਜੋ ਕਿਸੇ ਵੀ ਕਿੱਤੇ ਵਿਚ ਅੱਗੇ ਆਉਣਾ ਚਾਹੁਣ ਤਾਂ ਅੱਗੇ ਆ ਕੇ ਐਂਟਰਪ੍ਰੀਨਰ ਦੇ ਤੌਰ ਤੇ ਉਹ ਆਪਣੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾ ਸਕਦੇ ਨੇ ਤੇ ਇਸੇ ਤਰ੍ਹਾਂ ਸੁਚਾਰੂ ਰੂਪ ਨਾਲ ਕੰਮ ਚਲਾਇਆ ਹੈ ਕਿਸਾਨ ਲਖਵਿੰਦਰ ਸਿੰਘ ਜੀ ਨੇ ਖੁੰਬਾ ਵਿਚ। ਤੇ ਖੁੰਬ ਇਕ ਤਰ੍ਹਾਂ ਦੀ ਫੰਗਸ ਹੈ, ਇਹ ਪੌਦਾ ਨਹੀਂ ਹੈ, ਇਹ ਹਨੇਰੇ ਤੇ ਨਮੀ ਵਾਲੀ ਜਗ੍ਹਾ ਤੇ ਹੁੰਦੀ ਹੈ ਤੇ ਪੰਜਾਬ ਵਿਚ ਮੁੱਖ ਤੌਰ ਤੇ 3 ਕਿਸਮਾਂ ਦੀ ਖੁੰਬ ਉਗਾਈ ਜਾਂਦੀ ਹੈ, ਬਟਨ ਖੁੰਬ, ਓਇਸਟਰ ਖੁੰਬ, ਪੈਡੀ ਸਟ੍ਰਾਅ ਖੁੰਬ। ਸੋ ਸਿਹਤ ਲਈ ਤਾਂ ਖੁੰਬ ਫਾਇਦੇਮੰਦ ਹੈ ਔਰ ਜਿਸ ਕਿਸੇ ਨੇ ਇਹ ਕੰਮ ਸ਼ੁਰੂ ਕੀਤਾ ਹੈ ਸਫਲ ਹੋਇਆ ਹੀ ਹੋਇਆ ਹੈ। ਸੋ ਸਫਲ ਹੋਏ ਨੇ ਕਿਸਾਨ ਲਖਵਿੰਦਰ ਜੀ ਜੋ ਖੁੰਬਾਂ ਦੀ ਕਾਸ਼ਤ ਕਰਦੇ ਨੇ ਤੇ ਫਿਰ ਜਾਣਦੇ ਹਾਂ ਇਨ੍ਹਾਂ ਬਾਰੇ। ਲਖਵਿੰਦਰ ਜੀ ਤੁਹਾਡਾ ਸਵਾਗਤ ਕਰਦੇ ਹਾਂ।
4: ਸਤਿ ਸ਼੍ਰੀ ਅਕਾਲ ਜੀ।
1: ਤੁਸੀਂ ਖੁੰਬਾਂ ਦੀ ਕਾਸ਼ਤ ਕਰਦੇ ਹੋ, ਇਹ ਜਿਹੜਾ ਕੰਮ ਹੈ ਤੁਹਾਡੇ ਮਨ ਵਿਚ ਕਿਵੇਂ ਆਇਆ?
4: ਸਾਡਾ ਜਿਹੜਾ ਮਸ਼ਰੂਮ ਦਾ ਕੰਮ ਸਾਡੇ ਮਨ ਦੇ ਵਿਚ ਇੱਕ ਇਹ ਸੀਗਾ ਵੀ ਕੋਈ ਸਾਹਿਤ ਧੰਦੇ ਵਜੋਂ ਅਸੀਂ ਕੋਈ ਨਵਾਂ ਕਿੱਤਾ ਸ਼ੁਰੂ ਕਰਿਆ ਜਾਵੇ ਖੇਤੀ ਦੇ ਨਾਲ ਨਾਲ ਜੀ। ਪਹਿਲਾਂ ਤਾਂ ਕਣਕ ਝੋਨਾ ਨਹੀਂ ਕਰਦੇ ਸੀਗੇ ਜੀ, ਕਣਕ ਝੋਨੇ ਦੀ ਰਿਵਾਇਤੀ ਫਸਲ ਨੂੰ ਥੋੜਾ ਜਿਹਾ ਫਿਰ ਅਸੀਂ ਚੇਂਜ ਕੀਤਾ ਜੀ, ਮਸ਼ਰੂਮ ਦੇ ਵਿਚ ਆ ਗਏ ਜੀ। ਤੇ ਉਹਦੇ ਵਿਚ ਕੀ ਹੈਗਾ, ਅਸੀਂ ਜਿਹੜੀ ਪਰਾਲੀ ਹੈ ਉਹਨੂੰ ਵੀ ਕੰਮ ਲੈਣ ਲੱਗ ਗਏ ਜੀ, ਜਿਹੜੀ ਹਰ ਵੇਸਟਿੰਗ ਹੁੰਦੀ ਹੈ ਜੀ, ਜਿੱਦਾਂ ਆਪਣੇ ਝੋਨੇ ਦੀ ਪਰਾਲੀ ਜੀ, ਜਾਂ ਧੂਣੇ ਤੋਂ ਅਸੀਂ ਕੰਪੋਸਟ ਤਿਆਰ ਕਰਨ ਲੱਗ ਗਏ ਜੀ, ਜਿਹੜੀ ਕਣਕ ਦੀ ਵੇਸਟਿੰਗ ਹੁੰਦੀ ਹੈ ਜੀ, ਧੂਣੇ ਬਣਦੀ ਹੈ ਜੀ। ਇਹਦੀ ਟ੍ਰੇਨਿੰਗ ਤਾਂ ਜੀ ਇੱਕ ਯੂਨੀਵਰਸਿਟੀ ਲੁਧਿਆਣਾ PAU ਤੋਂ ਲਈ ਜੀ, ਤੇ KVK ਫਤਿਹਗੜ੍ਹ ਸਾਹਿਬ ਤੋਂ ਸਾਨੂੰ ਟ੍ਰੇਨਿੰਗ ਮਿਲੀ ਹੈ। ਤੇ ਜਿਹੜਾ ਕ੍ਰਿਸ਼ੀ ਵਿਗਿਆਨ ਕੇਂਦਰ ਲੁਧਿਆਣੇ ਦਾ ਹੈਗਾ ਜੀ, PAU ਲੁਧਿਆਣੇ ਦਾ ਜੀ, ਸਾਡੇ ਫਤਿਹਗੜ੍ਹ ਸਾਹਿਬ ਆ ਜੀ।
1: ਤੁਸੀਂ ਆਟੋਮੈਟਿਕ ਕੰਪੋਸਟ ਯੂਨਿਟ ਵੀ ਜਿਹੜੀ ਹੈ ਇਸਦੀ ਸਥਾਪਨਾ ਕੀਤੀ, ਇਹ ਕਿਸ ਤਰ੍ਹਾਂ ਕੀਤੀ?
4: ਹਾਂਜੀ, ਇਹ ਥੋੜਾ ਜਿਹਾ ਅਸੀਂ ਬਾਅਦ ਦੇ ਵਿਚ ਫਿਰ ਸੋਲਨ ਦੇ ਵਿਚ ਜਾ ਕੇ ਕੀਤੀ ਜੀ। ਜਿਹੜਾ ਆਪਣੇ ਰਿਸਰਚ ਸੈਂਟਰ ਹੈ ਨਾ ਜੀ, ਸੋਲਨ ਦੇ ਵਿਚ ਹੈਗਾ ਜੀ ਇੰਡੀਆ ਦਾ ਰਿਸਰਚ ਸੈਂਟਰ, ਉੱਥੇ ਜਾ ਕੇ ਅਸੀਂ ਸਾਰਾ ਇਹਦਾ ਟ੍ਰੇਨਿੰਗ ਵੀ ਕੀਤੀ, ਸਪਾਨ ਦੀ ਵੀ, ਜਿਹੜਾ ਸਪਾਨ ਤਿਆਰ ਕਰਦੇ ਹਾਂ ਲੈਬ ਦੇ ਵਿਚ, ਤੇ ਜਿਹੜਾ ਅਸੀਂ ਕੰਪੋਸਟ ਤਿਆਰ ਕਰਦੇ ਹਾਂ ਉਹਦੀ ਵੀ

0: ਉੱਥੋਂ ਟ੍ਰੇਨਿੰਗ ਕੀਤੀ ਤਾਂ ਕੁਛ ਆਪਣੇ ਵੀ ਵਿਚਾਰ ਸੀਗੇ ਜੀ, ਅਸੀਂ ਵੀ ਇਹਨੂੰ ਲੌਂਗ ਮੈਥਡ ਨੂੰ ਸ਼ਾਰਟ ਮੈਥਡ ਦੇ ਵਿੱਚ ਲੈ ਕੇ ਆਈਏ ਜੀ।
1: ਖੁੰਬਾਂ ਦੀ ਕਾਸ਼ਤ ਕਿਵੇਂ ਕੀਤੀ ਜਾਂਦੀ ਹੈ, ਜ਼ਮੀਨ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਕੀ ਹੁੰਦਾ ਇਸ ਵਿੱਚ?
0: ਇਹਦੇ ਵਿੱਚ ਕੋਈ ਆਪਾਂ ਨੂੰ ਜ਼ਿਆਦਾ ਜੀ ਖੁੰਬਾਂ ਦੀ ਕਾਸ਼ਤ ਵਾਸਤੇ ਜ਼ਮੀਨ ਦੀ ਲੋੜ ਨਹੀਂ ਹੁੰਦੀ, ਇਹ ਇੰਡੋਰ ਖੇਤੀ ਹੈ ਜੀ। ਜਿੱਦਾਂ ਆਪਾਂ ਕੋਈ ਜਿੱਦਾਂ ਪਲੇਨ ਜ਼ਮੀਨ ਦੇ ਵਿੱਚ ਕੋਈ ਝੌਂਪੜੀ ਬਣਾ ਕੇ ਵੀ ਸੀਜ਼ਨਲ ਖੇਤੀ ਕਰ ਸਕਦੇ ਹਾਂ ਜੀ, ਜਾਂ ਘਰਾਂ ਦੇ ਵਿੱਚ ਕੋਈ ਸਾਡੇ ਕੋਲ ਫ੍ਰੀ ਕਮਰੇ ਜਾਂ ਕੋਈ ਵੀ ਕਮਰਾ ਫ੍ਰੀ ਹੋਏਗਾ ਉੱਥੇ ਆਪਾਂ ਸਟਾਰਟ ਕਰ ਸਕਦੇ ਹਾਂ ਜੀ। ਜਿਹੜੀ ਹੈਗੀ ਹੈ ਨਾ ਇਹਦੀ ਕੰਪੋਸਟ ਇੱਕ ਖਾਸ ਤਰ੍ਹਾਂ ਦੀ ਤਿਆਰ ਕੀਤੀ ਜਾਂਦੀ ਆ, ਉਹ ਜਿਹੜੀ ਅਸੀਂ ਸੇਲ ਕਰਦੇ ਹਾਂ ਜੀ ਸਾਰੇ ਫਾਰਮਰ ਨੂੰ, ਪੂਰੇ ਪੰਜਾਬ ਚ ਹਰਿਆਣੇ ਚ ਅਸੀਂ ਸਪਲਾਈ ਕਰਦੇ ਹਾਂ ਜੀ, ਫਾਰਮਰ ਨੂੰ ਪ੍ਰੋਵਾਈਡ ਕਰਾਉਂਦੇ ਹਾਂ। ਕੰਪੋਸਟ ਇੱਕ ਖਾਸ ਤਰ੍ਹਾਂ ਦਾ ਤਰੀਕੇ ਨਾਲ ਤਿਆਰ ਕਰੀ ਜਾਂਦੀ ਹੈ ਜਿਹਨੂੰ ਮਸ਼ਰੂਮ ਦੀ ਕੰਪੋਸਟ ਕਿਹਾ ਜਾਂਦਾ ਜੀ। ਉਹਦੇ ਵਿੱਚ ਇੱਕ ਬੈਗ ਹੁੰਦਾ ਜੀ 10 ਕੇਜੀ ਦਾ, 9-10 ਕੇਜੀ ਦਾ, ਉਹਦੇ ਵਿੱਚ ਫਿਰ ਅੱਗੇ ਮਸ਼ਰੂਮ ਉੱਗਦੇ ਹੈਗੇ ਆ। ਇਹਨੂੰ ਫਾਰਮਰ ਨੇ ਕੀ ਕਰਨਾ, ਕੋਈ ਵੀ ਬੰਦ ਕਮਰੇ ਦੇ ਵਿੱਚ, ਕੋਈ ਆਪਣਾ ਫ੍ਰੀ ਕੋਈ ਕਮਰਾ ਘਰਾਂ ਦੇ ਵਿੱਚ, ਜਾਂ ਕੋਈ ਪਰਾਲੀ ਦੇ ਬੈਂਬੂਸ ਦਾ ਲਗਾ ਕੇ ਜੀ ਸਟਰਕਚਰ, ਉਹਦੇ ਵਿੱਚ ਇੰਡੋਰ ਕਰਕੇ ਇਹਨੂੰ ਆਪਾਂ ਟੈਂਪਰੇਚਰ ਮੇਨਟੇਨ ਕਰਕੇ ਖੇਤੀ ਕਰ ਸਕਦੇ ਹਾਂ ਜੀ। ਇਹਨੂੰ ਕੋਈ ਮਿੱਟੀ ਦੀ ਲੋੜ ਨਹੀਂ ਹੈਗੀ ਜੀ। ਇਹ ਤਿਆਰ ਹੋਣ ਵਾਸਤੇ ਜੀ ਤਕਰੀਬਨ 1 ਮਹੀਨਾ ਲੱਗਦਾ ਜੀ ਸਾਡੇ ਕੋਲ, ਮਤਲਬ ਜਿਹੜੇ ਫਾਰਮਰ ਸਾਡੇ ਨਾਲ ਜੁੜੇ ਹੋਏ ਹੈਗੇ ਆ ਜੀ, ਉਹਨਾਂ ਨੂੰ ਅਸੀਂ ਟਾਈਮ ਟਾਈਮ ਤੇ ਟ੍ਰੇਨਡ ਕਰਦੇ ਹਾਂ ਤੇ ਉਹਨਾਂ ਨੂੰ ਮਤਲਬ ਜਿਹੜੀ ਉਹਨਾਂ ਦੀ ਸਹਾਇਤਾ ਹੈਗੀ ਆ ਉਹਨਾਂ ਨੂੰ ਨਾਲ ਕਰਦੇ ਹਾਂ ਵੀ ਜਿੱਦਾਂ ਹਾਰਵੈਸਟਿੰਗ ਕਦੋਂ ਕਰਨੀ ਆ, ਜੋ ਜੋ ਪ੍ਰੋਸੈਸ ਹੈਗਾ ਇਹਦਾ ਟਾਈਮ ਟਾਈਮ ਦਾ ਜੀ, ਉਹਨੂੰ ਅਸੀਂ ਅੱਗੇ ਤੋਂ ਅੱਗੇ ਫਾਰਮਰ ਨੂੰ ਅਸੀਂ ਟ੍ਰੇਨ ਨਾਲ ਦੀ ਨਾਲ ਕਰਦੇ ਰਹਿੰਦੇ ਹਾਂ ਜੀ।
1: ਇਹ ਸਾਰਾ ਸਾਲ ਚੱਲਦੀ ਹੈ ਕਿ ਵਿੱਚ ਕੋਈ ਹੁੰਦਾ ਵੀ ਹੈ ਕਿ ਇਹਨੇ ਮਹੀਨੇ ਨਹੀਂ ਹੁੰਦੀ ਹੈ?
0: ਇਹ ਜਿਹੜੀ ਹੈਗੀ ਆ ਜੀ ਮਸ਼ਰੂਮ ਦੀ ਖੇਤੀ ਨਾ ਇੱਕ ਟੈਂਪਰੇਚਰ ਮੇਨਟੇਨ ਕਰਕੇ ਕੀਤੀ ਜਾਂਦੀ ਹੈ, ਜਿੱਦਾਂ ਜਦੋਂ ਪ੍ਰੋਡਕਸ਼ਨ ਹੋਣੀ ਹੈਗੀ ਆ 17 ਡਿਗਰੀ ਟੈਂਪਰੇਚਰ ਦੇ ਕਰੀਬ, 16-17-18 ਟੈਂਪਰੇਚਰ ਚਾਹੀਦਾ ਜੀ ਆਪਾਂ ਨੂੰ। ਅਗਰ ਏਸੀ ਯੂਨਿਟ ਲਗਾਇਆ ਜੀ ਆਪਾਂ ਨੇ ਆਟੋਮੈਟਿਕ ਟੈਂਪਰੇਚਰ ਨੂੰ ਕੰਟਰੋਲ, ਫਿਰ ਆਪਾਂ 12 ਮਹੀਨੇ 30 ਦਿਨ ਕਰ ਸਕਦੇ ਹਾਂ ਜੀ। ਅਦਰਵਾਈਜ਼ ਨਵੰਬਰ ਦਾ ਮਹੀਨਾ ਜੀ, ਨਵੰਬਰ ਤੋਂ ਲੱਗ ਕੇ ਮਾਰਚ ਤੱਕ ਆਪਾਂ ਇਹ ਸੀਜ਼ਨਲ ਖੇਤੀ ਕੁਦਰਤੀ ਜਿਹੜਾ ਟੈਂਪਰੇਚਰ ਸਾਨੂੰ ਮਿਲ ਜਾਂਦਾ ਜੀ।
1: ਤੁਸੀਂ ਇੱਕ ਸਫਲ ਕਾਸ਼ਤਕਾਰ ਵਜੋਂ ਜਾਣੇ ਜਾਂਦੇ ਹੋ, ਤੇ ਇਹ ਜਿਹੜਾ ਖੁੰਬਾਂ ਦੀ ਤੁਸੀਂ ਖੇਤੀ ਕੀਤੀ ਹੈ, ਸ਼ੁਰੂ ਕੀਤੀ ਹੈ, ਤਾਂ ਇਹਦੇ ਵਾਸਤੇ ਤੁਹਾਨੂੰ ਕੀ ਮੁਸ਼ਕਿਲਾਂ ਕੀ ਆਈਆਂ?
0: ਅਸੀਂ ਸ਼ੁਰੂ ਦੇ ਵਿੱਚ ਤਾਂ ਕਾਫੀ ਮੁਸ਼ਕਿਲਾਂ ਆਈਆਂ ਜੀ, ਜਿੱਦਾਂ ਮਾਰਕੀਟ ਕਰਨੀ ਜੀ, ਮਾਰਕੀਟਿੰਗ ਦੇ ਵਿੱਚ ਪ੍ਰੋਬਲਮ ਸੀਗੀ ਜਦੋਂ ਅਸੀਂ ਸਟਾਰਟ ਕੀਤਾ ਸੀਗਾ, ਕਿ ਬੜੇ ਛੋਟੇ ਲੈਵਲ ਤੇ ਕੰਮ ਸੀਗਾ, ਤੇ ਹੁਣ ਥੋੜੀ ਅਵੇਅਰਨੈਸ ਕਰਦੇ ਜਾਂਦੇ ਆ ਤੇ ਨਾਲ ਲੋਕਾਂ ਨੂੰ ਇਹ ਵੀ ਪਤਾ ਲੱਗਦਾ ਰਹਿੰਦਾ ਵੀ ਮਸ਼ਰੂਮ ਦੇ ਵਿੱਚ ਕਿੰਨਾ ਪ੍ਰੋਟੀਨ ਹੈਗਾ ਜੀ, ਹਨਾ। ਪਹਿਲਾਂ ਇਹ ਚੀਜ਼ਾਂ ਦੀ ਦਿੱਕਤ ਆਉਂਦੀ ਸੀਗੀ, ਛੋਟੀਆਂ ਮੋਟੀਆਂ ਬਿਮਾਰੀਆਂ ਦੀ ਵੀ ਸਾਨੂੰ ਦਿੱਕਤ ਆਈ ਹੈ ਜੀ, ਜਦੋਂ ਮਸ਼ਰੂਮ ਦੇ ਵਿੱਚ ਆਪਾਂ ਕੰਮ ਕਰ ਰਹੇ ਹਾਂ ਛੋਟੇ ਲੈਵਲ ਤੇ ਜੀ।
1: ਨਾਲ ਤੁਹਾਡੇ ਹੋਰ ਵੀ ਹੈਲਪਰਸ ਨੇ?
0: ਹਾਂਜੀ, ਸਾਡੇ ਨਾਲ ਜੀ ਵਰਕਰ ਹੈਗੇ ਆ ਸਾਡੇ ਸਾਰੇ ਜੀ, ਸਟਾਫ ਆ ਜਿਹੜਾ ਉਹ ਸਾਰਾ ਇੱਕ ਚੈਨ ਵਜੋਂ ਚੱਲਦਾ ਜੀ, ਸਾਰਾ ਉਹ ਤਿਆਰ ਕਰਦੇ ਆ, ਤੇ ਜਿਹੜੇ ਫਾਰਮਰ ਹੈ ਉਹਨਾਂ ਨੂੰ ਅਸੀਂ ਇਹ ਕੰਪੋਸਟ ਮਸ਼ਰੂਮ ਦੀ ਤਿਆਰ ਕਰਕੇ ਦੇ ਰਹੇ ਹਾਂ, ਉਹ ਅੱਗੇ ਮਸ਼ਰੂਮ ਉਗਾ ਕੇ ਮਾਰਕੀਟ ਵੇਚ ਰਹੇ ਹਾਂ ਜੀ। ਉਹ ਸਾਰਾ ਸਟਾਫ ਇੱਕ ਜੁੱਟ ਹੋ ਕੇ ਕੰਮ ਕਰਦਾ ਜੀ ਸਾਰਾ।
1: ਤੇ ਤੁਸੀਂ ਜਦੋਂ ਕੰਮ ਸ਼ੁਰੂ ਕੀਤਾ ਸੀ ਸੋਚਿਆ ਸੀ ਕਿ ਵੱਡੇ ਪੱਧਰ ਤੇ ਪਹੁੰਚ ਆਏਗਾ?
0: ਉਦੋਂ ਤਾਂ ਨਹੀਂ ਸੀਗਾ, ਬਟ ਥੋੜਾ ਜਿਹਾ ਮਨ ਚ ਸੀਗਾ ਆਪਣੇ ਦਿਲ ਦੇ ਵਿੱਚ ਵੀ ਚਲੋ ਜੇ ਮਿਹਨਤ ਕਰਾਂਗੇ ਤੇ ਕੁਛ ਅਲੱਗ ਕੰਮ ਸੀਗਾ, ਇਹ ਕੋਈ ਇਹ ਸੀਗਾ ਵੀ ਚਲੋ ਇੱਕ ਵਧੀਆ ਕੰਮ ਕਰੀਏ ਤੇ ਜਿਹਦੇ ਵਿੱਚ ਕੋਈ ਵਧੀਆ ਆਪਾਂ ਨੂੰ ਚਲੋ ਪੈਸੇ ਵੀ ਤੇ ਨਾਲ ਇੱਜ਼ਤ ਵੀ ਵਧੀਆ ਮਿਲੇ ਜੀ, ਹਨਾ। ਸਹੀ ਰਿਹਾ ਜੀ ਸਾਰਾ ਇਹ ਜਿਹੜਾ ਆਪਣਾ ਮਸ਼ਰੂਮ ਦਾ ਜਾਂ ਖੁੰਬਾਂ ਦਾ ਧੰਦਾ ਹੈਗਾ ਜੀ।
1: ਮੰਡੀ ਕਰਨ ਦੀ ਕੀ ਮਹੱਤਤਾ ਹੈ ਨਾਲ?
0: ਮਸ਼ਰੂਮ ਦੀ ਗੱਲ ਕਰੀਏ ਜਾਂ ਹੋਰ ਵੀ ਬਹੁਤ ਸਾਰੀਆਂ ਸਬਜ਼ੀਆਂ ਹੈਗੀਆਂ, ਪਰ ਅਸੀਂ ਇੱਕ ਖਾਸ ਤਰ੍ਹਾਂ ਦੀ ਪਹਿਲਾਂ ਆਊਟਲੈਟ ਬਣਾਈ ਜੀ ਚੰਡੀਗੜ੍ਹ ਲੁਧਿਆਣਾ ਰੋਡ ਤੇ ਜੀ, ਸਾਡੀ ਆਊਟਲੈਟ ਵੀ ਹੈਗੀ ਹੈ ਫਾਰਮ ਤੇ ਜੀ, ਤੇ ਅਸੀਂ ਉਦਾਂ ਫਰੈਸ਼ ਮਸ਼ਰੂਮ ਮਾਰਕੀਟ ਹਰੇਕ ਕਸਟਮਰ ਦੇ ਮਤਲਬ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜੀ, ਤੇ ਇਹਨੂੰ ਅਵੇਅਰ ਕੀਤਾ ਵੀ ਪ੍ਰੋਟੀਨ ਦੇ ਸੋਰਸ ਹੈਗੇ ਆ ਜੀ। ਥੋੜਾ ਟਾਈਮ ਲੱਗਿਆ ਮੰਡੀ ਕਰਨ ਵਾਸਤੇ ਜੀ, ਤੇ ਇਸ ਕਰਕੇ ਧੰਦਾ ਇਹ ਸਾਡਾ ਕੋਈ ਵੀ ਹੈ ਜੀ ਧੰਦਾ ਦਾ, ਜੇ ਮਾਰਕੀਟਿੰਗ ਵੱਲ ਧਿਆਨ ਦੇਵਾਂਗੇ ਤਾਂ ਜ਼ਰੂਰੀ ਹੈ ਜੀ ਕਾਮਯਾਬ ਹੁੰਦਾ ਜੀ। ਫਿਰ
1: ਤੁਸੀਂ ਤਕਰੀਬਨ 4000 ਖੁੰਬਾਂ ਦੇ ਬੈਗ ਤਿਆਰ ਕਰਦੇ ਹੋ?
0: ਇੱਕ ਸਾਡਾ ਖਾਸ ਤਰ੍ਹਾਂ ਦਾ ਜੀ ਕੰਪੋਸਟ ਯੂਨਿਟ ਲੱਗਿਆ ਹੋਇਆ ਜੀ ਮਸ਼ਰੂਮ ਤੋਂ, ਮਸ਼ਰੂਮ ਪਲਾਂਟ ਤੇ ਜੀ ਸਾਡਾ ਮਸ਼ਰੂਮ ਦੀ ਕੰਪੋਸਟ ਤਿਆਰ ਹੁੰਦੀ ਹੈ ਜੀ। ਉਹਦੇ ਵਿੱਚ ਅਸੀਂ ਮਸ਼ੀਨਾਂ ਦੀ ਹੈਲਪ ਨਾਲ ਜੀ ਤੇ ਟੈਂਪਰੇਚਰ ਨੂੰ ਮੇਨਟੇਨ ਕਰਕੇ ਜੀ ਚੇਕ ਕਰਕੇ ਜੀ ਉਹਦੇ ਨਾਲ ਅਸੀਂ ਇਹ ਕੰਪੋਸਟ ਤਿਆਰ ਕਰਦੇ ਹਾਂ। 4000 ਬੈਗ ਮਤਲਬ ਸਾਡੇ ਇੱਕ ਹਫ਼ਤੇ ਜਾਂ 10 ਦਿਨ ਦੇ ਵਿੱਚ 4000 ਨਿਕਲਦਾ ਹੈਗਾ ਜੀ ਸਾਡੇ ਪਲਾਂਟ ਤੇ ਜੀ। ਤਕਰੀਬਨ ਹੋ ਜਾਂਦੀਆਂ ਜੀ 15 ਕੁਇੰਟਲ ਤੋਂ ਲੱਗ ਕੇ ਜੀ 18 ਕੁਇੰਟਲ।
1: ਕਿੰਨੇ ਕੁ ਬੰਦਿਆਂ ਨੂੰ ਰੋਜ਼ਗਾਰ ਦੇ ਦਿੰਦੇ ਹੋ?
0: 100 ਤੋਂ 125 ਦੇ ਕਰੀਬ ਹੈਗੇ ਆ ਜੀ, ਜਿਵੇਂ ਸਾਡੇ ਸਾਰੇ ਕੁੱਲ ਮਿਲਾ ਕੇ ਡਰਾਈਵਰ ਜੀ ਤੇ ਮਸ਼ਰੂਮ ਦੀ ਕਲਟੀਵੇਸ਼ਨ ਵਾਲੇ ਜੀ ਲੇਡੀਜ਼ ਸਾਰੇ ਹੈਗੇ ਜੀ, 100 ਤੋਂ 125 ਤੱਕ। ਮਸ਼ਰੂਮ ਦਾ ਹੀ ਸਾਡਾ ਜ਼ਿਆਦਾ ਕੰਮ ਹੈ ਜੀ, ਸਾਡਾ ਸਟਾਫ ਲੈਬ ਵੀ ਹੈ, ਬੀਜ ਵੀ ਤਿਆਰ ਕਰਦੇ ਹਾਂ ਜੀ, ਤੇ ਨਾਲ ਫਿਰ ਟ੍ਰੇਨਡ ਕਰਦੇ ਹਾਂ ਜੀ ਜਿਹੜੇ ਜਿੱਦਾਂ ਹੁਣ ਬੱਚੇ ਬਾਹਰ ਨੂੰ ਜਾਂਦੇ ਆ ਜੀ, ਨਵੇਂ ਬੱਚਿਆਂ ਨੂੰ ਵੀ ਅਸੀਂ ਕਹਿੰਦੇ ਇੱਥੇ ਕੰਮ ਕਰੋ ਜੀ, ਵਧੀਆ ਧੰਦਾ ਹੈਗਾ ਜੀ ਇਹ, ਤੇ ਨਾਲ ਜੋੜਦੇ ਹਾਂ ਜੀ ਫਾਰਮਰਾਂ ਨੂੰ ਜੀ, ਤੇ ਹੈਲਪ ਕਰਦੇ ਹਾਂ ਜਿਹੜਿਆਂ ਨੂੰ ਨਹੀਂ ਇਹਨਾਂ ਬਾਰੇ ਨੌਲੇਜ ਹੈਗੀ ਜੀ, ਉਹਨਾਂ ਨੂੰ ਅਸੀਂ ਟ੍ਰੇਨ ਵੀ ਕਰਦੇ ਹਾਂ ਜੀ ਫਾਰਮ ਤੇ ਜੀ।
1: ਕਿੰਨੇ ਦਿਨ ਲੱਗਦੇ ਨੇ ਸਿੱਖਣ ਵਿੱਚ?
0: ਸਿੱਖਣ ਵਿੱਚ ਤਕਰੀਬਨ 1 ਹਫ਼ਤੇ ਦੇ ਕਰੀਬ ਅਸੀਂ ਸਿਖਾ ਦਿੰਦੇ ਹਾਂ ਜੀ ਸਾਰਾ, ਜਿੱਦਾਂ ਕਿੱਦਾਂ ਮਸ਼ਰੂਮ ਉਗਾਉਣੀ ਹੈਗੀ ਆ, ਠੀਕ ਹੈ ਜੀ, ਗਰੋ ਕਰਨੀ, ਪ੍ਰੋਡਕਸ਼ਨ ਤੇ ਨਾਲ ਕਿਵੇਂ ਹਾਰਵੈਸਟਿੰਗ ਕਰਨੀ ਹੈ, ਉਹਦੀ ਕਿਵੇਂ ਮਾਰਕੀਟ, ਅਸੀਂ ਮਾਰਕੀਟਿੰਗ ਤੱਕ ਮੰਡੀ ਕਰਨ ਤੱਕ ਵੀ ਅਸੀਂ ਹੈਲਪ ਕਰਦੇ ਹਾਂ ਜੀ ਫਾਰਮਰ ਦੀ। ਤੋਂ ਅਸੀਂ ਚੇਂਜ

0: ਫਸਲ ਹੈਗੀ ਆ ਇਹ, ਇਹਦੇ ਵਿੱਚ ਆਪਾਂ ਇੱਕ ਬੈਗ ਦੀ ਰੇਸ਼ੋ ਕੱਢ ਸਕਦੇ ਹਾਂ, ਜਿੱਦਾਂ 10 ਕਿਲੋ ਦਾ ਬੈਗ ਹੁੰਦਾ ਜੀ, ਉਹਦੇ ਕਰਕੇ ਜੀ 2 ਕਿਲੋ ਪੂਰੇ ਸੀਜ਼ਨ ਦੇ ਜਾਂ 3 ਕਿਲੋ ਆ ਜਾਂਦੇ ਜੀ ਐਵਰੇਜ।
1: ਸਨਮਾਨ ਮਿਲਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕੋਲੋਂ।
0: ਹਾਂਜੀ, ਇਹ ਸੀਗਾ ਜੀ ਇੱਕ ਕਮੇਟੀ ਬਣੀ ਹੋਈ ਹੈ ਜੀ PAU ਆਪਣੀ, ਉਹ ਕਮੇਟੀ ਦੇ ਵਿੱਚ ਸਾਡਾ ਜਿੱਦਾਂ ਉਹ ਸਿਲੈਕਸ਼ਨ ਕਰਦੇ ਆ ਵੀ ਕਿਹੜਾ ਫਾਰਮਰ ਵਧੀਆ ਕੰਮ ਕਰਦੇ ਹੈਗੇ ਆ, ਫਿਰ ਵਿਜਿਟ ਕਰਦੇ ਆ ਫਾਰਮ ਤੇ ਆ ਕੇ ਜੀ ਸਾਡੇ ਕੋਲ, ਤੇ ਦੇਖਦੇ ਹੈਗੇ ਆ ਵੀ ਹਾਂ ਪ੍ਰੋਪਰ ਤੁਸੀਂ ਕਿਵੇਂ ਕਿਵੇਂ ਕੰਮ ਕਰਦੇ ਆ ਅਲੱਗ, ਤੇ ਫਿਰ ਉਹ ਇੱਕ ਇਨਾਮ ਵਜੋਂ ਰੱਖਿਆ ਜਾਂਦਾ ਵੀ ਮੁੱਖ ਮੰਤਰੀ ਅਵਾਰਡ ਹੁੰਦਾ ਜੀ। PAU ਯੂਨੀਵਰਸਿਟੀ ਤੋਂ ਮੈਂਬਰ ਆਏ ਸੀਗੇ ਜੀ, ਪਹਿਲਾਂ ਇੱਕ ਫਾਈਲ ਭਰੀ ਜਾਂਦੀ ਹੈ ਜੀ, ਸਾਡੇ ਫਤਿਹਗੜ੍ਹ ਸਾਹਿਬ ਤੋਂ ਮੈਡਮ ਜੀ ਹੈਗੇ ਉਹਨਾਂ ਨੇ ਫਾਈਲ ਭਰ ਕੇ ਜੀ, ਤੇ ਇੱਕ ਯੂਨੀਵਰਸਿਟੀ ਦਿੱਤੀ ਆ ਫਤਿਹਗੜ੍ਹ ਸਾਹਿਬ ਕੇਵੀ ਕੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਜੀ, ਤੇ ਉਹ ਆ ਕੇ ਦੇਖਦੇ ਆ ਵੀ ਪ੍ਰੋਪਰ ਸਹੀ ਕੰਮ ਕਿੱਦਾਂ ਕਰਦੇ ਹੈਗੇ ਵੀ, ਜੋ ਲਿਖਿਆ ਹੋਇਆ ਸਾਲ ਦੇ ਵਿੱਚ ਹੈਗਾ ਜੀ, ਸਿਲੈਕਸ਼ਨ ਹੁੰਦੀ ਹੈ ਜੀ। ਕੰਮਾਂ ਲੈ ਕੇ ਤਾਂ ਜੀ ਇੱਕ ਬੜਾ ਵਧੀਆ ਲਾਹੇਵੰਦ ਹੁੰਦਾ ਜੀ, ਜੇ ਇਹਨੂੰ ਪ੍ਰੋਪਰ ਟ੍ਰੇਨਿੰਗ ਦੇ ਤੌਰ ਤੇ ਕੀਤਾ ਜਾਵੇ, ਕਿਉਂਕਿ ਪਹਿਲਾਂ ਇੱਕ ਵਾਰੀ ਟ੍ਰੇਨਿੰਗ ਕਰੋ ਤੇ ਫਿਰ ਕੋਈ ਵੀ ਫਾਰਮਰ ਆਪਾਂ ਇਹ ਕਰ ਸਕਦੇ, ਤੇ ਸਰਦੀਆਂ ਵਾਸਤੇ ਬੜਾ ਵਧੀਆ ਹੈਗਾ ਵੀ ਨਵੰਬਰ ਤੋਂ ਲੱਗ ਕੇ ਸਾਨੂੰ ਕੁਦਰਤੀ ਟੈਂਪਰੇਚਰ ਮਾਰਚ ਤੱਕ ਮਿਲ ਜਾਂਦਾ ਹੈਗਾ, ਬੜਾ ਵਧੀਆ ਹੁੰਦਾ ਜੀ। ਠੀਕ ਹੈ ਜੀ, ਕਰਨਾ ਚਾਹੀਦਾ ਜੀ ਸਾਰਿਆਂ ਨੂੰ, ਕੰਮ ਸਟਾਰਟ ਕਰਨਾ ਚਾਹੀਦਾ, ਚਲੋ ਛੋਟੇ ਲੈਵਲ ਤੇ ਕਰੋ ਚਾਹੇ ਬੰਦੇ ਤੇ ਵੀ। ਸੁਣਿਆ ਤਾਂ ਮੈਨੂੰ ਇਹੀ ਹੈ ਵੀ ਦੇਖੋ ਸਾਡੇ ਬੱਚਿਆਂ ਨੂੰ ਵੀ ਚਾਹੀਦਾ ਵੀ ਥੋੜਾ ਜਿਹਾ ਅਸੀਂ ਬਾਹਰ ਵਾਲੇ ਥੋੜਾ ਰੁਝਾਨ ਘਟਾਈਏ ਜੀ, ਅਸੀਂ ਆਪਣੇ ਪੰਜਾਬ ਚ ਬੜਾ ਕੁਛ ਹੈ, ਕੁਛ ਸਾਇੰਸ ਧੰਦੇ ਸ਼ੁਰੂ ਕਰੀਏ, ਕੁਛ ਵੀ ਆਪਾਂ ਸਰਕਾਰ ਦੀ ਵਧੀਆ ਮਦਦ ਕਰ ਦਈਏ ਜੀ, ਅਸੀਂ ਕੋਈ ਵੀ ਕਿੱਤਾ ਸ਼ੁਰੂ ਕਰਦੇ ਹਾਂ ਤੇ ਸਾਨੂੰ ਕਿਸੇ ਵੀ ਕਿੱਤੇ ਦੇ ਵਿੱਚ ਆਉਣਾ ਚਾਹੀਦਾ ਜੀ। ਕਿਸਾਨ ਦੇ ਵਿੱਚ ਆ ਜਾਓ ਜਾਂ ਪੋਲਟਰੀ ਜਾਂ ਹੋਰ ਬਹੁਤ ਸਾਰੇ ਹੈਗੇ ਆ ਜੀ ਸਾਇੰਸ ਧੰਦੇ, ਸਾਨੂੰ ਰਵਾਇਤੀ ਖੇਤੀ ਤੋਂ ਥੋੜਾ ਰੁਝਾਨ ਘਟਾ ਕੇ ਜੀ ਜਾਂ ਕੋਈ ਹੋਰ ਧੰਦਿਆਂ ਦੇ ਵੱਲ ਜ਼ਰੂਰ ਜਾਣਾ ਚਾਹੀਦਾ ਜੀ,
1: ਖਾਸ ਤੌਰ ਤੇ ਜਿੱਥੇ ਪਾਣੀ ਦੀ ਬਚਤ ਹੋਵੇ।
0: ਹਾਂਜੀ ਹਾਂਜੀ ਬਿਲਕੁਲ, ਹਾਂਜੀ
1: ਪਾਣੀ ਬਹੁਤ ਲੱਗਦਾ ਬਹੁਤ ਸਾਰੀਆਂ ਫਸਲਾਂ ਤੇ ਪਾਣੀ ਦੀ ਬਹੁਤ ਘਾਟ ਹੋ ਰਹੀ ਹੈ।
0: ਹਾਂਜੀ ਬਿਲਕੁਲ ਜੀ, ਰਵਾਇਤੀ ਫਸਲ ਹੋਈ ਹੈ ਜੀ, ਜਿੱਦਾਂ ਹੁਣ ਕਣਕ ਝੋਨੇ ਦੀ ਗੱਲ ਕਰੀਏ, ਜਦੋਂ ਕਣਕ ਤਾਂ ਫਿਰ ਵੀ ਠੀਕ ਹੈਗੀ ਆ, ਝੋਨੇ ਦੇ ਵਿੱਚ ਮਿਹਨਤ ਵੀ ਜ਼ਿਆਦਾ ਹੈ ਤੇ ਉਹਨਾਂ ਸ਼ਾਇਦ ਮੈਨੂੰ ਲੱਗਦਾ ਵੀ ਕਿਸਾਨ ਨੂੰ ਨਹੀਂ ਮੁੱਲ ਮਿਲਦਾ, ਤੇ ਪਾਣੀ ਦੀ ਵੇਸਟਿੰਗ ਬਹੁਤ ਜ਼ਿਆਦਾ ਜੀ, ਕਿਉਂਕਿ ਸਾਰੇ ਥੋੜੇ ਜਿਹੇ ਫਸਲੀ ਚੱਕਰ ਤੋਂ ਅਸੀਂ ਹੱਟ ਕੇ ਵੀ ਕੁਛ ਅਲੱਗ ਕੀਤਾ ਜਾਵੇ ਤਾਂ ਵਧੀਆ ਜੀ, ਕੋਈ ਹੋਰ ਫਸਲਾਂ ਜਾਂ ਸਬਜ਼ੀਆਂ ਦੇ ਵਿੱਚ ਕੀਤਾ ਜਾਵੇ।
1: ਤੁਸੀਂ ਇਸ ਬਾਰੇ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ।
2: ਤੋ ਖੁੰਬਾਂ ਦੀ ਖੇਤੀ ਦੀ ਮਹੱਤਤਾ ਬਹੁਤ ਹੈ, ਪੰਜਾਬ ਦੇ ਕਿਸਾਨਾਂ ਲਈ ਇਹ ਵੱਧ ਆਮਦਨ ਦਾ ਸਰੋਤ ਹੈ, ਥੋੜੀ ਥਾਂ ਔਰ ਘਰ ਦੇ ਕਮਰੇ ਵਿੱਚ ਵੀ ਇਸੀ ਖੇਤੀ ਹੋ ਸਕਦੀ ਹੈ, ਪਰਾਲੀ ਨੂੰ ਸਾੜਨ ਦਾ ਕੋਈ ਝੰਝਟ ਵੀ ਨਹੀਂ ਹੁੰਦਾ, ਤੇ ਖੁੰਬਾਂ ਜੇਕਰ ਕੋਈ ਕਿੱਤਾ ਅਪਣਾ ਲੈਂਦਾ ਹੈ ਤਾਂ ਉਸ ਵਿੱਚ ਸਫਲ ਹੋ ਸਕਦਾ ਹੈ। ਲਖਵਿੰਦਰ ਜੀ ਨੇ ਇਸ ਬਾਰੇ ਜਾਣਕਾਰੀ ਦਿੱਤੀ, ਤੇ ਹੁਣ ਚੱਲਦੇ ਹਾਂ ਗੀਤ ਵੱਲ।

0: ਤੇ ਹੁਣ ਡਾਕਟਰ ਦਿਲਪ੍ਰੀਤ ਜੀ ਜਾਣਕਾਰੀ ਦੇ ਰਹੇ ਨੇ ਸਰਦ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਸੰਬੰਧੀ।
1: ਪਿਆਰੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ, ਅੱਜ ਅਸੀਂ ਗੱਲ ਕਰਨ ਲੱਗੇ ਆ ਸਰਦ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਦੇ ਸੰਬੰਧ ਵਿਚ। ਸਬਜ਼ੀਆਂ ਦੇ ਆਮ ਤੌਰ ਤੇ ਤਿੰਨ ਸੀਜ਼ਨ ਹੁੰਦੇ ਆ, ਗਰਮ ਰੁੱਤ ਦੀਆਂ ਸਬਜ਼ੀਆਂ, ਵਰਖਾ ਰੁੱਤ ਦੀਆਂ ਸਬਜ਼ੀਆਂ ਤੇ ਸਰਦ ਰੁੱਤ ਦੀਆਂ ਸਬਜ਼ੀਆਂ। ਗਰਮ ਰੁੱਤ ਦੀਆਂ ਸਬਜ਼ੀਆਂ ਆਮ ਤੌਰ ਤੇ ਫਰਵਰੀ ਦੇ ਵਿਚ ਅਸੀਂ ਲਗਾ ਕੇ ਅਪ੍ਰੈਲ ਮਈ ਜੂਨ ਦੇ ਵਿਚ ਅਸੀਂ ਹਾਰਵੈਸਟ ਕਰ ਲੈਂਦੇ ਆ, ਜਦਕਿ ਜਿਹੜੀਆਂ ਦੂਜੀਆਂ ਵਰਖਾ ਰੁੱਤ ਦੀਆਂ ਸਬਜ਼ੀਆਂ ਹੁੰਦੀਆਂ ਉਹਨਾਂ ਨੂੰ ਅਸੀਂ ਜੂਨ ਜੁਲਾਈ ਦੇ ਵਿਚ ਲਾ ਕੇ ਅਕਤੂਬਰ ਤੱਕ ਅਸੀਂ ਚਲਾ ਲੈਂਦੇ ਆ। ਜਿਹੜੀਆਂ ਸਰਦ ਰੁੱਤ ਦੀਆਂ ਸਬਜ਼ੀਆਂ ਹੁੰਦੀਆਂ ਉਹਨਾਂ ਨੂੰ ਅਸੀਂ ਅਕਤੂਬਰ ਦੇ ਵਿਚ ਲਗਾਉਂਦੇ ਆ ਅਤੇ ਦਸੰਬਰ ਜਨਵਰੀ ਤੱਕ ਅਸੀਂ ਹਾਰਵੈਸਟ ਕਰਦੇ ਆ। ਇਸ ਤੋਂ ਬਿਨਾਂ ਸਰਦ ਰੁੱਤ ਦੇ ਵਿਚ ਕਈ ਅਜਿਹੀਆਂ ਸਬਜ਼ੀਆਂ ਵੀ ਆ ਜਿਨ੍ਹਾਂ ਦੀ ਪਨੀਰੀ ਲੱਗਦੀ ਹੈ ਤੇ ਉਹ ਵਰਖਾ ਗਰਮੀ ਰੁੱਤ ਦੀਆਂ ਸਬਜ਼ੀਆਂ ਦੇ ਦੌਰਾਨ ਖੇਤ ਦੇ ਵਿਚ ਲੱਗਦੀਆਂ ਨੇ। ਜੇਕਰ ਹੁਣ ਅਸੀਂ ਗੱਲ ਕਰੀਏ ਮੌਸਮ ਦੀ ਤਾਂ ਮੌਸਮ ਦੇ ਵਿਚ ਦੇਖੋ ਹੁਣ ਬਦਲਾਅ ਆ ਰਿਹਾ, ਥੋੜਾ ਥੋੜਾ ਗਰਮੀ ਤੋਂ ਅਸੀਂ ਸਰਦੀ ਵੱਲ ਜਾ ਰਹੇ ਹਾਂ। ਸਰਦੀ ਵੱਲ ਜਾਣ ਦੇ ਨਾਲ ਨਾਲ ਤਾਪਮਾਨ ਵੀ ਘੱਟ ਰਿਹਾ ਤੇ ਹਵਾ ਵਿਚ ਵੀ ਸੁਧਾਰ ਆ ਰਿਹਾ, ਇਸ ਲਈ ਅਸੀਂ ਹੁਣ ਸਰਦ ਰੁੱਤ ਵਿਚ ਐਂਟਰ ਕਰ ਰਹੇ ਹਾਂ। ਅਕਤੂਬਰ ਦਾ ਮਹੀਨਾ ਚੜ ਗਿਆ ਤੇ ਹੁਣ ਅਸੀਂ ਅਕਤੂਬਰ ਦੇ ਵਿਚ ਸਰਦੀ ਦੀਆਂ ਫਸਲਾਂ ਨੂੰ, ਸਰਦੀ ਦੀਆਂ ਸਬਜ਼ੀਆਂ ਨੂੰ ਖੇਤ ਵਿਚ ਲਗਾਵਾਂਗੇ। ਆਮ ਤੌਰ ਤੇ ਸਰਦੀ ਦੀਆਂ ਜਿਹੜੀਆਂ ਸਬਜ਼ੀਆਂ ਹੁੰਦੀਆਂ ਉਹਨਾਂ ਦੇ ਵਿਚ ਜਿਵੇਂ ਆਲੂ, ਮਟਰ, ਪਿਆਜ, ਲਸਣ, ਗੋਭੀ, ਬੰਦ ਗੋਭੀ, ਬਰੋਕਲੀ, ਜੜਾਂ ਵਾਲੀਆਂ ਸਬਜ਼ੀਆਂ, ਗਾਜਰ, ਮੂਲੀ, ਸ਼ਲਗਮ ਜਾਂ ਪੱਤੇ ਵਾਲੀਆਂ ਸਬਜ਼ੀਆਂ ਜਿਵੇਂ ਪਾਲਕ, ਮੇਥੀ, ਧਨੀਆ ਆਦਿ ਆ ਜਾਂਦੇ ਆ। ਪਰ ਅਸੀਂ ਗੱਲ ਕਰੀਏ ਜਿਵੇਂ ਆਮ ਤੌਰ ਤੇ ਅਸੀਂ ਦੇਖਦੇ ਹਾਂ ਸਾਰੇ ਹੀ ਪੰਜਾਬੀ ਜਾਂ ਅੱਧੇ ਪੰਜਾਬੀ ਅਸੀਂ ਸਬਜ਼ੀ ਨੂੰ ਬਾਜ਼ਾਰ ਵਿਚੋਂ ਖਰੀਦਦੇ ਹਾਂ। ਜਦੋਂ ਅਸੀਂ ਬਾਜ਼ਾਰ ਵਿਚੋਂ ਸਬਜ਼ੀ ਨੂੰ ਖਰੀਦਦੇ ਹਾਂ ਤਾਂ ਉਹਦੇ ਉੱਤੇ ਸਾਨੂੰ ਨਹੀਂ ਪਤਾ ਉਹ ਕਿੱਥੋਂ ਸਬਜ਼ੀ ਆਈ ਹੈ, ਕਿੰਨੀ ਬੀਹੀ ਹੈ ਜਾਂ ਕਿੰਨੇ ਕੀਟਨਾਸ਼ਕਾਂ ਦੀ ਸਪਰੇਅ ਹੋਈ ਹੈ। ਕਿਉਂ ਨਾ ਅਸੀਂ ਸਰਦ ਰੁੱਤ ਦੀਆਂ ਸਬਜ਼ੀਆਂ ਤੋਂ ਹੀ ਸਟਾਰਟ ਕਰੀਏ ਤੇ ਉਹਨੂੰ ਅਸੀਂ ਘਰ ਦੇ ਵਿਚ ਲਗਾ ਕੇ ਆਪਣੀ ਪੈਦਾਵਾਰ ਆਪ ਕਰੀਏ, ਜਿਵੇਂ ਕਿ ਸਬਜ਼ੀਆਂ ਦਾ ਘਰੇਲੂ ਬਗੀਚੀ ਅਸੀਂ ਕਹਿ ਦਿੰਦੇ ਹਾਂ, ਜਿਹਦੇ ਨਾਲ ਸਾਨੂੰ ਰੋਜ਼ ਰੋਜ਼ਾਨਮਰਾ ਦੀ ਜ਼ਿੰਦਗੀ ਦੀਆਂ ਸਬਜ਼ੀਆਂ ਦੀ ਵੀ ਮਿਲ ਜਾਂਦੀਆਂ ਤੇ ਅਸੀਂ ਆਪਣੇ ਆਪ ਨੂੰ ਵਿਅਸਤ ਹੀ ਰੱਖਦੇ ਹਾਂ ਰੋਜ਼ਾਨਮਰੀ ਜ਼ਿੰਦਗੀ ਦੇ ਵਿਚ, ਰੋਜ਼ਾਨਾ ਦੀ ਜ਼ਿੰਦਗੀ ਦੇ ਵਿਚ, ਤਾਂ ਕਿ ਅਸੀਂ ਆਪਣਾ ਸਬਜ਼ੀਆਂ ਨੂੰ ਉਗਾਉਣ ਵਿਚ ਲੱਗੇ ਰਹੀਏ, ਸਾਡੇ ਕੰਮ ਵੀ ਹੁੰਦੇ ਰਹਿਣ ਅਤੇ ਅਸੀਂ ਆਪਦੇ ਆਪ ਨੂੰ ਬਿਜ਼ੀ ਰੱਖੀਏ। ਤੇ ਜਿਹੜਾ ਫੋਨ ਕਲਚਰ ਅੱਜ ਕੱਲ ਵੱਧ ਗਿਆ ਕਿ ਅਸੀਂ ਫੋਨ ਤੇ ਜ਼ਿਆਦਾ ਸਮਾਂ ਬਤੀਤ ਕਰਦੇ ਹਾਂ ਉਹਨੂੰ ਘਟਾ ਸਕੀਏ। ਸਬਜ਼ੀਆਂ ਦੀ ਜੇਕਰ ਅਸੀਂ ਘਰੇਲੂ ਬਗੀਚੀ ਦੀ ਗੱਲ ਕਰੀਏ, ਅਸੀਂ ਦੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਦੇ ਲਈ ਦੋ ਮਾਡਲ ਦਿੱਤੇ ਆ। ਪਹਿਲਾ ਮਾਡਲ ਜਿਨ੍ਹਾਂ ਕੋਲ ਜ਼ਮੀਨ ਹੈ, ਚਾਹੇ ਉਹ ਪਿੰਡ ਦੇ ਵਿਚ ਹੈ ਚਾਹੇ ਸ਼ਹਿਰ ਹੈ, ਜਿਨ੍ਹਾਂ ਦੇ ਕੋਲ ਕੱਚੀ ਜ਼ਮੀਨ ਹੈ ਜਿੱਥੇ ਘੱਟ ਤੋਂ ਘੱਟ 6 ਘੰਟੇ ਸੂਰਜ ਦੀ ਰੋਸ਼ਨੀ ਪੈਂਦੀ ਹੈ, ਪਾਣੀ ਦਾ ਪ੍ਰਬੰਧ ਆ, ਜ਼ਮੀਨ ਦੇ ਵਿਚ ਕੋਈ ਕੰਕਰ ਮਾਰਬਲ ਨਹੀਂ ਹੈ ਤੇ ਮਿੱਟੀ ਵਧੀਆ ਹੈਗੀ, ਮਿੱਟੀ ਤੇ ਕੁਛ ਹੋਣ ਵਾਲਾ ਗਾ, ਜਾਂ ਉਹਦੇ ਵਿਚ ਕੋਈ ਲੰਬਾ ਉੱਚਾ ਦਰਖਤ ਨਹੀਂ ਲੱਗਿਆ ਹੋਇਆ ਜਿਹਦੀ ਛਾਂ ਦੇ ਨਾਲ ਸਬਜ਼ੀ ਖਰਾਬ ਹੋ ਸਕੇ, ਉਹ 36 ਵਰਗ ਮੀਟਰ ਦਾ ਇੱਕ ਮਾਡਲ ਦਿੱਤਾ ਜਿਹੜਾ ਕਿ 6 ਮੀਟਰ ਲੰਬਾ ਤੇ 6 ਮੀਟਰ ਚੌੜਾ ਗਾ। ਇਸ ਤੋਂ ਇਲਾਵਾ ਇੱਕ ਅਸੀਂ ਉਹ ਮਾਡਲ ਦਿੱਤਾ ਜਿਨ੍ਹਾਂ ਦੇ ਕੋਲ ਕੱਚੀ ਜ਼ਮੀਨ ਨਹੀਂ ਹੈ, ਕੱਚੀ ਜਗ੍ਹਾ ਨਹੀਂ ਹੈ, ਪਰ ਸੂਰਜ ਸਬਜ਼ੀ ਉਗਾਉਣ ਚ ਇੰਟਰਸਟਡ ਹੈ, ਸੂਰਜ ਦੀ ਰੋਸ਼ਨੀ ਪੈਂਦੀ ਹੈ ਛੱਤਾਂ ਤੇ ਜਾਂ ਆਪਣੇ ਘਰ ਦੇ ਪਿਛਲੇ ਵਿਹੜਿਆਂ ਦੇ ਵਿਚ ਜਾਂ ਅਗਲੇ ਵਿਹੜਿਆਂ ਦੇ ਵਿਚ ਉਹ ਸਬਜ਼ੀ ਲਾਉਣਾ ਚਾਹੁੰਦੇ, ਉਹਦੇ ਲਈ ਅਸੀਂ ਇੱਕ ਗਮਲਿਆਂ ਵਾਲਾ ਮਾਡਲ ਦਿੱਤਾ, ਟੱਬਾਂ ਵਾਲਾ ਮਾਡਲ ਦਿੱਤਾ, ਜਿਹਨੂੰ ਕਿ 14.3 ਵਰਗ ਮੀਟਰ ਦਾ ਏਰੀਆ ਕਾਫੀ ਹੈ। ਇਹ ਜ਼ਰੂਰੀ ਨਹੀਂ ਕਿ ਜਿੰਨਾ ਖੇਤਰਫਲ ਮੈਂ ਦੱਸ ਰਿਹਾ 36 ਵਰਗ ਮੀਟਰ ਜਾਂ 14.3 ਵਰਗ ਮੀਟਰ ਦੇ ਵਿਚ ਹੀ ਸਬਜ਼ੀ ਲਾਉਣੀ ਹੈ, ਤੁਸੀਂ ਇਸ ਨੂੰ ਆਪਣੀ ਲੋੜ ਦੇ ਅਨੁਸਾਰ ਘਟਾ ਵਧਾ ਵੀ ਸਕਦੇ ਹੋ। ਜੇਕਰ ਤੁਸੀਂ ਇਹਨੂੰ ਇਹ ਅਸੀਂ ਇੰਨਾ ਮਾਡਲ ਕਿਉਂ ਦਿੱਤਾ ਜਿਨ੍ਹਾਂ ਕੋਲ ਜ਼ਮੀਨ ਹੈ 36 ਵਰਗ ਮੀਟਰ ਜਾਂ ਸ਼ਹਿਰਾਂ ਲਈ 14.3 ਵਰਗ ਮੀਟਰ, ਅਸੀਂ ਮਾਡਲ ਤਾਂ ਦਿੱਤਾ ਤਾਂ ਜੋ ਇੱਕ ਪਰਿਵਾਰ, ਕਿਉਂਕਿ ਅੱਜ ਕੱਲ ਮੋਸਟਲੀ ਨਿਊਕਲੀਅਰ ਫੈਮਿਲੀਆਂ ਛੋਟੀਆਂ ਫੈਮਿਲੀਆਂ ਚ ਇੱਕ ਪਰਿਵਾਰ ਜਿਨ੍ਹਾਂ ਦੇ ਵਿਚ 4 ਮੈਂਬਰ ਨੇ, 2 ਬੱਚੇ ਤੇ 2 ਅਡਲਟ ਲਈ ਸਬਜ਼ੀ ਕਾਫੀ ਹੋ ਜਾਂਦੀ ਹੈ। ਇਹਨਾਂ ਮਾਡਲਾਂ ਨੂੰ ਦੇਖਣਾ ਚਾਹੁੰਦਾ ਤਾਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਬਜ਼ੀ ਵਿਭਾਗ ਵਿਖੇ ਆ ਕੇ ਦੇਖ ਸਕਦਾ ਜਾਂ ਮੇਰੇ ਨਾਲ ਕੰਟੈਕਟ ਕਰ ਸਕਦਾ। ਮੇਰਾ ਨੰਬਰ 95972-7123, ਮੇਰਾ ਨਾਮ ਡਾਕਟਰ ਦਿਲਪ੍ਰੀਤ ਸਿੰਘ ਆ। ਹੁਣ ਅਸੀਂ ਗੱਲ ਅੱਗੇ ਵਿਸ਼ਾ ਨੂੰ ਅੱਗੇ ਵਧਾਉਂਦੇ ਹਾਂ, ਵਪਾਰਕ ਪੱਧਰ ਤੇ ਸਰਦ ਰੁੱਤ ਦੀਆਂ ਸਬਜ਼ੀਆਂ ਕਿਵੇਂ ਲਗਾਈਆਂ ਜਾਂਦੀਆਂ। ਜੇਕਰ ਵਪਾਰਕ ਪੱਧਰ ਤੇ ਸਰਦ ਰੁੱਤ ਦੀਆਂ ਸਬਜ਼ੀਆਂ ਦੀ ਵੀ ਗੱਲ ਕਰੀਏ, ਆਮ ਤੌਰ ਤੇ ਆਲੂ ਮੇਨ ਸਰਦ ਰੁੱਤ ਦੀ ਸਬਜ਼ੀ ਹੈ ਤੇ ਜਿਹਦਾ ਅਕਤੂਬਰ ਦੇ ਵਿਚ ਲੱਗਣ ਦਾ ਸਹੀ ਸਮਾਂ। ਆਮ ਤੌਰ ਤੇ ਅਸੀਂ ਆਲੂ ਨੂੰ ਪੰਜਾਬ ਨੂੰ ਆਲੂ ਪ੍ਰਾਂਤ ਦੇ ਨਾਂ ਨਾਲ ਜਾਣਦੇ ਹਾਂ, ਕਿਉਂਕਿ ਇਹ ਸੀਡ ਬਹੁਤ ਵਧੀਆ ਕੁਆਲਿਟੀ ਦਾ ਬਣ ਜਾਂਦਾ। ਆਮ ਤੌਰ ਤੇ ਜਦੋਂ ਅਸੀਂ ਅਕਤੂਬਰ ਦੇ ਵਿਚ ਲਾ ਕੇ ਦਸੰਬਰ ਦੇ ਵਿਚ ਇਹਦੇ ਹੋਮ ਕੱਟ ਕੇ ਜਨਵਰੀ ਦੇ ਵਿਚ ਆਲੂ ਬਾਹਰ ਕੱਢਦੇ ਹਾਂ ਤਾਂ ਇਹ ਪੰਜਾਬ ਨੂੰ ਵਾਇਰਸ ਫ੍ਰੀ ਸੀਡ ਪ੍ਰੋਡਕਸ਼ਨ ਦਾ ਨਾਮ ਦਿੱਤਾ ਗਿਆ ਹੈਗਾ, ਕਿਉਂਕਿ ਤੇਲਾ ਆਉਂਦਾ, ਤੇਲਾ ਜਦੋਂ ਆਉਂਦਾ ਅਸੀਂ ਉਸ ਟਾਈਮ ਹੋਮਸ ਕੱਟ ਦਿੰਦੇ ਹਾਂ ਤੇ ਜਿਹਦੇ ਕਰਕੇ ਪੋਟੈਟੋ ਵਾਇਰਸ ਐਕਸ ਜਾਂ ਪੋਟੈਟੋ ਵਾਇਰਸ ਨਹੀਂ ਆਉਂਦਾ ਤੇ ਇਹਦੇ ਝਾੜ ਉਤਪਾਦਨ ਵਧੀਆ ਹੋ ਜਾਂਦਾ। ਅਸੀਂ ਪਹਿਲਾਂ ਜਦੋਂ ਗੱਲ ਕਰਦੇ ਹਾਂ ਕਿ ਪਹਿਲਾਂ ਕੁਫਰੀ ਨਾਂ ਦੀਆਂ ਕਿਸਮਾਂ ਆਉਂਦੀਆਂ ਸੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਆਪਦੀ ਅਣਥੱਕ ਮਿਹਨਤ ਦੇ ਨਾਲ ਪਹਿਲਾਂ ਕਿਸਮਾਂ ਕੁਫਰੀ ਪੁਖਰਾਜ, ਕੁਫਰੀ ਜੋਤੀ ਆਦਿ ਮਕਬੂਲ ਹੋਈਆਂ ਪੰਜਾਬ ਦੇ ਵਿਚ, ਪਰ ਵਿਗਿਆਨੀਆਂ ਨੇ ਆਪਣੀ ਮਿਹਨਤ ਦੇ ਨਾਲ, ਵਿਗਿਆਨੀਆਂ ਨੇ ਆਪਣੇ ਸਹਿਯੋਗ ਦੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪੰਜਾਬ ਦੀਆਂ ਚਾਰ ਕਿਸਮਾਂ ਕੱਢੀਆਂ, ਜਿਨ੍ਹਾਂ ਦਾ ਨਾਮ ਪੰਜਾਬ ਪੋਟੈਟੋ 101, ਪੰਜਾਬ ਪੋਟੈਟੋ 102, ਪੰਜਾਬ ਪੋਟੈਟੋ 103 ਤੇ ਪੰਜਾਬ ਪੋਟੈਟੋ 104 ਹੈ, ਜਿਹੜੀਆਂ ਕਿ ਹੁਣ ਬੀਜੀਆਂ ਵੀ ਜਾਣਗੀਆਂ ਤੇ ਇਨ੍ਹਾਂ ਦਾ ਬੀਜ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਚ ਵੀ ਉਪਲਬਧ ਆ। ਜਿਹੜੀ ਪੰਜਾਬ ਪੋਟੈਟੋ 101 ਆ, ਇਹ ਅਗੇਤੀ ਬਿਜਾਈ ਲਈ ਢੁਕਵੀ ਆ ਤੇ ਇਹਦਾ ਜਿਹੜਾ ਗੁੱਦਾ ਗਾ ਉਹ ਚਿੱਟੇ ਰੰਗ ਦਾ ਤੇ ਇਹਦਾ ਝਾੜ 178 ਕੁਇੰਟਲ ਪ੍ਰਤੀ ਏਕੜ ਆ। ਜੇਕਰ ਅਸੀਂ ਪੰਜਾਬ ਪੋਟੈਟੋ 102 ਦੀ ਗੱਲ ਕਰੀਏ ਤਾਂ ਇਹਦਾ ਹਲਕੇ ਪੀਲੇ ਰੰਗ ਦਾ ਗੁੱਦਾ ਤੇ 180 ਕੁਇੰਟਲ ਪ੍ਰਤੀ ਏਕੜ ਇਹਦਾ ਝਾੜ ਆ ਜਾਂਦਾ।

ਜਿਹੜੀ 103 ਨੰਬਰ ਦੀ ਕਿਸਮ ਹੈ ਪੰਜਾਬ ਪੋਟੈਟੋ 103, ਇਹਦਾ ਗੁੱਦਾ ਵੀ ਹਲਕੇ ਪੀਲੇ ਰੰਗ ਦਾ, ਪਰ ਇਹ ਅਗੇਤੇ ਕਿਸਮ ਲਈ ਢੁਕਵੀਂ ਆ ਤੇ ਅਗੇਤਾ ਤੇ ਪਛੇਤਾ ਦੋਨੋਂ ਝਾੜ ਵਧੀਆ। ਇਹਦਾ ਝਾੜ ਤਕਰੀਬਨ ਜੇਕਰ ਅਸੀਂ ਗੱਲ ਕਰੀਏ ਤਾਂ 184 ਕੁਇੰਟਲ ਇੱਕ ਕਿਲੋ ਮਗਰ ਆ ਜਾਂਦਾ। ਆਲੂਆਂ ਦੇ ਵਿੱਚ ਆਮ ਤੌਰ ਤੇ ਪਛੇਤਾ ਝੁਲਸ ਰੋਗ ਦੀ ਸਮੱਸਿਆ ਆ ਜਾਂਦੀ ਆ। ਜੇਕਰ ਇਹ ਸਮੱਸਿਆ ਖੇਤ ਵਿੱਚ ਆਲੂ ਦੇ ਖੇਤ ਵਿੱਚ ਆ ਗਈ ਤਾਂ ਹੌਲੀ ਹੌਲੀ ਆਲੂ ਦਾ ਖੇਤ ਸਾਰਾ ਖਤਮ ਹੋਣਾ ਸ਼ੁਰੂ ਹੋ ਜਾਂਦਾ। ਉਹਦੇ ਤੋਂ ਉਹਦਾ ਦਰਮਿਆਨਾ ਟਾਕਰਾ ਕਰਨ ਦੀ ਸਮਰੱਥਾ ਰੱਖਣ ਵਾਲੀ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਪੰਜਾਬ ਪੋਟੈਟੋ 104 ਕੱਢੀ ਹੈ, ਜਿਹਦੇ ਵਿੱਚ ਪਛੇਤਾ ਝੁਲਸ ਰੋਗ ਨੂੰ ਸਹਾਰਨ ਦੀ ਦਰਮਿਆਨੇ ਲੈਵਲ ਤੱਕ ਸਮਰੱਥਾ ਤੇ ਨਾਲ ਨਾਲ ਇਹਦਾ ਝਾੜ ਵੀ 170-172 ਕੁਇੰਟਲ ਪ੍ਰਤੀ ਕਿਲੋ ਦੇ ਔਸਤਨ ਝਾੜ ਹੈ। ਦੂਜੀ ਫਸਲ ਜੇਕਰ ਸਰਦ ਰੁੱਤ ਦੀ ਗੱਲ ਕਰੀਏ ਤਾਂ ਮਟਰ ਦੇ ਲੱਗਣ ਦਾ ਵੀ ਹੁਣ ਸਹੀ ਸਮਾਂ, ਅਕਤੂਬਰ ਦੇ ਵਿੱਚ ਮਟਰ ਲੱਗ ਜਾਂਦੇ ਆ, ਕਈ ਤਰ੍ਹਾਂ ਦੇ ਮਟਰ ਆਉਂਦੇ ਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਕਈ ਕਿਸਮਾਂ ਕੱਢੀਆਂ, ਜਿਵੇਂ ਕਿ ਅਗੇਤੀਆਂ ਕਿਸਮਾਂ ਤੇ ਮੁੱਖ ਮੌਸਮ ਦੀਆਂ ਕਿਸਮਾਂ। ਜਿਵੇਂ ਅਸੀਂ ਗੱਲ ਕਰੀਏ ਅਗੇਤੇ ਮੌਸਮ ਦੀਆਂ, ਮਟਰ ਅਗੇਤਾ 8 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਨਵੀਂ ਕਿਸਮ ਕੱਢੀ ਆ, ਜਿਹਦੇ ਵਿੱਚ ਇੱਕ ਬੂਟੇ ਦੇ ਉੱਤੇ 10-12 ਫਲੀਆਂ ਲੱਗਦੀਆਂ ਤੇ ਹਰ ਫਲੀ ਦੇ ਵਿੱਚ 7-9 ਦਾਣੇ ਹੁੰਦੇ ਆ। ਇਹ ਅਪਰੋਕਸੀਮੇਟਲੀ 60-65 ਦਿਨਾਂ ਦੇ ਵਿੱਚ ਤਰਾਈ ਹੋ ਜਾਂਦੀ ਹੈ ਤੇ 33 ਕੁਇੰਟਲ ਝਾੜ ਦੇ ਜਾਂਦੀ ਹੈ। 70 ਮਟਰ ਅਸੀਂ ਤਾਂ ਕਹਿ ਦਿੰਦੇ ਹਾਂ ਜੇਕਰ ਕਿਸੇ ਕਿਸਾਨ ਵੀਰ ਨੇ ਝੋਨਾ ਵੱਢ ਕੇ ਬਾਅਦ ਵਿੱਚ ਪਛੇਤੀ ਕਣਕ ਲਾਉਣੀ ਹੈ ਜਾਂ 752 ਜਾਂ 771 ਤਾਂ ਉਹ ਪੰਜਾਬ ਮਟਰ ਕੀਤਾ 8 ਲਾ ਸਕਦਾ ਤੇ ਇਸ ਨਾਲ ਉਹ ਫਸਲ ਦਾ ਰੋਟੇਸ਼ਨ ਵੀ ਲੈ ਸਕਦਾ। ਜੇਕਰ ਅਸੀਂ ਗੱਲ ਕਰੀਏ ਹੁਣ ਮੁੱਖ ਮੌਸਮ ਦੀ ਫਸਲ ਦੀ, ਜੇਕਰ ਕਿਸੇ ਕਿਸਾਨ ਵੀਰ ਨੇ ਕਣਕ ਦੀ ਥਾਂ ਤੇ ਫਰਵਰੀ ਦੇ ਵਿੱਚ ਮੂੰਗੀ ਲਾਉਣੀ ਹੈ, ਮੂੰਗੀ ਝੋਨਾ ਵੱਢ ਕੇ ਮਟਰ ਲਾ ਕੇ ਮੂੰਗੀ ਲਾ ਸਕਦਾ ਉਹ ਕਿਸਾਨ ਵੀਰ। ਮਟਰਾਂ ਦੀ ਇੱਕ ਨਵੀਂ ਕਿਸਮ ਆਈ ਹੈ ਪੰਜਾਬ 90, ਜਿਹੜੀ ਕਿ ਪੰਜਾਬ 99 ਦਾ ਸੁਧਰਿਆ ਹੋਇਆ ਰੂਪ ਆ। ਪੰਜਾਬ 90 ਦੀ ਇੱਕ ਵਿਸ਼ੇਸ਼ਤਾ ਹੈ ਕਿ ਇੱਕ ਸਾਰ ਤਰਾਈ ਲਈ ਅਹਿਮ ਕਿਸਮ ਹੈ ਤੇ ਇਹਦਾ ਜਿਹੜਾ ਝਾੜ ਆ ਉਹ ਤਕਰੀਬਨ 60-65 ਕੁਇੰਟਲ ਇੱਕ ਕਿਲੇ ਮਗਰ ਆ ਜਾਂਦਾ ਤੇ ਇਹ 110-120 ਦਿਨਾਂ ਦੀ ਫਸਲ ਆ, ਬਾਅਦ ਵਿੱਚ ਮੂੰਗੀ ਲੱਗ ਜਾਂਦੀ ਹੈ। ਪਰ ਜੇਕਰ ਕਿਸੇ ਕਿਸਾਨ ਵੀਰ ਨੇ ਪਹਿਲੀ ਵਾਰੀ ਮਟਰ ਲਾਉਣੇ ਆ ਤਾਂ ਅਸੀਂ ਇੱਕ ਸਿਫਾਰਿਸ਼ ਕੀਤੀ ਹੈ ਕਿ ਰਾਈਜੋਬੀਅਮ ਨਾਂ ਦਾ ਟੀਕਾ ਆਉਂਦਾ ਜਿਹੜਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀ ਵਿਭਾਗ ਤੋਂ ਮਿਲਦਾ, ਕਿਉਂਕਿ ਇਹ ਨਾਈਟ੍ਰੋਜਨ ਫਿਕਸ ਕਰਦੇ ਆ ਮਟਰ ਜ਼ਮੀਨ ਦੇ ਵਿੱਚ, ਜਿਹੜੀ ਅਵੇਲੇਬਲ ਨਾਈਟ੍ਰੋਜਨ ਫਿਕਸ ਕਰਦੇ ਆ ਤੇ ਅਗਲੀ ਫਸਲ ਨੂੰ ਖਾਦ ਦਿੰਦੇ ਆ ਤੇ ਉਹਦੇ ਲਈ ਰਾਈਜੋਬੀਅਮ ਨਾਂ ਦਾ ਇੱਕ ਟੀਕਾ ਆਉਂਦਾ। ਜੇਕਰ ਕਿਸੇ ਕਿਸਾਨ ਵੀਰ ਨੇ ਪਹਿਲੀ ਵਾਰੀ ਮਟਰ ਲਾਉਣੇ ਆ ਤਾਂ ਉਹ ਰਾਈਜੋਬੀਅਮ ਨਾਂ ਦੇ ਟੀਕੇ ਨੂੰ 1/2 ਲੀਟਰ ਪਾਣੀ ਦੇ ਵਿੱਚ ਘੋਲ ਕੇ, ਇੱਕ ਕਿਲੋ ਦਾ ਜਿਹੜਾ ਇੱਕ ਕਿਲੋ ਦਾ ਪੈਕਟ ਮਿਲਣਾ ਨੂੰ 1/2 ਲੀਟਰ ਪਾਣੀ ਦੇ ਵਿੱਚ ਘੋਲ ਕੇ ਸਾਰੇ ਬੀਜਾਂ ਦੇ ਉੱਤੇ ਮਟਰ ਦੇ ਬੀਜ ਤੇ ਪਾ ਦੇਵੇ ਤੇ ਬਾਅਦ ਵਿੱਚ ਇਸਦੀ ਬਿਜਾਈ ਕਰੇ। ਜੇਕਰ ਅਸੀਂ ਇਹਦੀ ਬੀਜ ਦੀ ਮਾਤਰਾ ਦੀ ਗੱਲ ਕਰੀਏ ਤਾਂ ਜਿਹੜਾ ਅਗੇਤੀ ਕਿਸਮ ਦਾ ਬੀਜ ਆ ਉਹ 45 ਕਿਲੋ ਲੱਗਣਾ ਜੀ ਇੱਕ ਕਿਲੇ ਦਾ, ਜਿਹੜਾ ਮੁੱਖ ਮੌਸਮ ਦੀ ਕਿਸਮ ਆ ਉਹਦਾ 30 ਕਿਲੋ ਬੀਜ ਲੱਗਣਾ। ਜੇਕਰ ਅਸੀਂ ਇਹਦੀ ਸਪੇਸਿੰਗ ਦੀ ਗੱਲ ਕਰੀਏ, ਜਿਹੜਾ ਅਗੇਤੀ ਕਿਸਮ ਦਾ ਸਪੇਸਿੰਗ ਆ ਉਹ 30x7.5 ਸੈਂਟੀਮੀਟਰ ਭਾਵ 30 ਸੈਂਟੀਮੀਟਰ ਕਤਾਰ ਤੋਂ ਕਤਾਰ ਤੇ 7.5 ਸੈਂਟੀਮੀਟਰ ਬੁੱਟ ਤੋਂ ਬੁੱਟ ਦਾ ਫਾਸਲਾ ਰੱਖਣਾ। ਜਿਹੜੀ ਮੁੱਖ ਮੌਸਮ ਦੀ ਕਿਸਮ ਆ ਉਹਦਾ 30 ਸੈਂਟੀਮੀਟਰ ਬਾਅਦ 10 ਸੈਂਟੀਮੀਟਰ ਦਾ ਫਾਸਲਾ ਰੱਖਣਾ, ਭਾਵ 30 ਸੈਂਟੀਮੀਟਰ ਕਤਾਰ ਤੋਂ ਕਤਾਰ ਤੇ 10 ਸੈਂਟੀਮੀਟਰ ਬੁੱਟ ਤੋਂ ਬੁੱਟ ਦਾ ਫਾਸਲਾ ਰੱਖ ਕੇ ਅਸੀਂ ਇਹਦੀ ਬਿਜਾਈ ਕਰ ਸਕਦੇ ਹਾਂ। ਜੇ ਅਸੀਂ ਹੋਰ ਫਸਲਾਂ ਦੀ ਗੱਲ ਕਰੀਏ, ਸਰਦ ਰੁੱਤ ਦੇ ਵਿੱਚ ਪਿਆਜ ਵੀ ਲੱਗਦਾ, ਲਸਣ ਵੀ ਲੱਗਦਾ। ਲਸਣ ਦੀ ਜੇਕਰ ਅਸੀਂ ਗੱਲ ਕਰੀਏ, ਲਸਣ ਹੁਣ ਅਕਤੂਬਰ ਦੇ ਵਿੱਚ ਇਹਦਾ ਲੱਗਣ ਦਾ ਸਹੀ ਸਮਾਂ। ਲਸਣ ਜਿਹੜਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦੋ ਕਿਸਮਾਂ ਕੱਢੀਆਂ ਇਹਦੀਆਂ, PG-18 ਅਤੇ PG-25। ਜਿਹੜੀ PG-18 ਉਹ ਚਿੱਟੇ ਰੰਗ ਦਾ ਲਸਣ ਹੈ ਤੇ ਉਹਦਾ 50 ਕੁਇੰਟਲ ਪ੍ਰਤੀ ਕਿਲੋ ਦਾ ਝਾੜ ਹੈ ਜੀ। ਜਿਹੜੀ PG-25 ਹੈ ਉਹ ਇਸੇ ਸਾਲ ਅਸੀਂ ਨਵੀਂ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕੱਢੀ ਹੈ, ਜਿਹੜਾ ਕਿ ਲਾਲ ਰੰਗ ਦੀ ਕਿਸਮ ਹੈ ਲਸਣ ਦੀ ਤੇ ਇਹਦਾ 54 ਕੁਇੰਟਲ ਇੱਕ ਕਿਲੋ ਦਾ ਝਾੜ ਆ। ਜੇਕਰ ਇਹਦੀ ਬੀਜ ਦੀ ਮਾਤਰਾ ਦੀ ਗੱਲ ਕਰੀਏ ਤਾਂ 225-250 ਕਿਲੋ ਤੁਰੀਆਂ, ਭਾਵ 2-2.5 ਕੁਇੰਟਲ ਤੁਰੀਆਂ ਅਸੀਂ ਇੱਕ ਕਿਲੋ ਦੇ ਬੀਜ ਦੀ, ਸਾਨੂੰ ਵਧੀਆ ਤੁਰੀਆਂ ਜਿਹੜੀਆਂ ਹੋਣ ਉਹ ਜ਼ਰੂਰਤ ਹੁੰਦੀ ਆ। ਤੇ ਇਹਦੀ ਜੇ ਵਿੱਥ ਦੀ ਗੱਲ ਕਰੀਏ ਤਾਂ 15 ਸੈਂਟੀਮੀਟਰ ਕਤਾਰ ਤੋਂ ਕਤਾਰ ਤੇ 7.5 ਸੈਂਟੀਮੀਟਰ ਦੀ ਵਿੱਥ ਤੇ ਅਸੀਂ ਇਸ ਨੂੰ ਲਸਣ ਨੂੰ ਲਗਾ ਦੇਣਾ। ਹੁਣ ਇਹਦੇ ਲੱਗਣ ਦਾ ਸਹੀ ਵੇਲਾ ਆ ਗਿਆ, ਤਾਂ ਕਿ ਜੇ ਕਿਸੇ ਪੁਰਾਣੀ ਫਸਲ ਦੇ ਜਾਂ ਕੋਈ ਉਹਨਾਂ ਦੇ ਇਨ੍ਹਾਂ ਦੇ ਬੀਜ ਪਏ ਆ ਉਹ ਹਫ਼ਤੇ ਦੇ ਵਿੱਚ ਜੰਮ ਜਾਣ ਤੇ ਬਾਅਦ ਵਿੱਚ ਉਸ ਨੂੰ ਜੜਾਂ ਦੇ ਸਾਇਦ ਉਸ ਨੂੰ ਪੱਟ ਦੋ ਤੇ ਬੇ ਬਾਅਦ ਵਿੱਚ ਬੈੱਡ ਨੂੰ ਪੋਲਾ ਕਰ ਲਓ। ਫਿਰ ਅਸੀਂ ਕਹਿੰਦੇ ਕਈ ਵਾਰੀ ਕੀੜੇ ਮਕੌੜਿਆਂ ਦੇ ਕੋਈ ਲਾਰਵੇ ਪਿਊਪਾ ਵੀ ਰਹਿ ਸਕਦੇ ਆ, ਉਹਨੂੰ ਖਤਮ ਕਰਨ ਲਈ ਅਸੀਂ ਸੋਇਲ ਸੋਲਰਾਈਜੇਸ਼ਨ ਕਰਦੇ ਆ, ਇੱਕ ਵਿਧੀ ਕਰਦੇ ਆ। ਉਹਦੇ ਲਈ ਅਸੀਂ ਪਲਾਸਟਿਕ ਦੀ ਸ਼ੀਟ ਨਾਲ 48-72 ਘੰਟਿਆਂ ਲਈ ਉਸਨੂੰ ਕਵਰ ਕਰਕੇ ਰੱਖਦੇ ਆ ਤਾਂ ਜੋ ਸੂਰਜ ਦੀ ਰੋਸ਼ਨੀ ਦੇ ਨਾਲ ਉਹਨਾਂ ਦੇ ਜੀਵਾਂ ਦੇ ਮਰ ਜਾਣ ਅਤੇ ਬਾਅਦ ਵਿੱਚ ਉਹ ਪਨੀਰੀ ਨੂੰ ਜਾਂ ਫਸਲ ਨੂੰ ਖਰਾਬ ਨਾ ਕਰਨ। ਉਸ ਤੋਂ ਬਾਅਦ ਅਸੀਂ ਪੁੱਲ ਬੈੱਡ ਜਿਹੜਾ ਬਣਾਇਆ ਹੋਇਆ ਉਹਨੂੰ ਪੋਲਾ ਕਰਕੇ 5 ਸੈਂਟੀਮੀਟਰ ਕਤਾਰ ਤੋਂ ਕਤਾਰ ਦਾ ਫਾਸਲਾ ਰੱਖ ਕੇ
2 ਤੋਂ 3 ਸੈਂਟੀਮੀਟਰ ਬੀਜ ਨੂੰ ਡੂੰਘਾ ਬੀਜਣਾ ਤਾਂ ਕਿ ਬੀਜ ਨੂੰ

0: ਵਧੀਆ ਮੋਇਸਚਰ ਮਿਲ ਸਕੇ ਅਤੇ ਵਧੀਆ ਬਿਜਾਈ ਉਹਦੀ ਹੋ ਸਕੇ। ਇਹਦੇ ਲਈ ਚਾਹੇ ਤੁਸੀਂ ਹੱਥ ਨਾਲ ਲੈਣਾ ਮਾਰ ਲਓ, ਚਾਹੇ ਜੇਕਰ ਤੁਹਾਡੇ ਕੋਲ ਕੋਈ ਨਰਸਰੀ ਮਸ਼ੀਨ ਹੈ ਨਰਸਰੀ ਬੀਜਣ ਦੀ ਤਾਂ ਉਹਦੇ ਨਾਲ ਲੈਣਾ ਮਾਰ ਲਓ, ਰੋ ਮੇਕਰ ਜਿਹਨੂੰ ਮਸ਼ੀਨ ਬੋਲ ਦਿੰਦੇ ਆ ਉਹਦੇ ਨਾਲ ਲੈਣਾ ਮਾਰ ਕੇ ਤੁਸੀਂ ਇਹਦੀ ਬਿਜਾਈ ਕਰ ਸਕਦੇ ਹੋ। ਜਦੋਂ ਤੁਹਾਡੀ ਪਨੀਰੀ ਤਿਆਰ ਹੋ ਗਈ, ਜਿਵੇਂ ਪਿਆਜ਼ ਦੀ ਪਨੀਰੀ ਮੈਂ ਤੁਹਾਨੂੰ ਦੱਸਿਆ, ਜੇਕਰ ਤੁਸੀਂ ਜਨਵਰੀ ਦੇ ਪਹਿਲੇ ਜਾਂ ਦੂਜੇ ਹਫ਼ਤੇ ਲਾਉਣੀ ਹੈ ਤਾਂ 15x7.5 cm ਦੀ ਵਿੱਚ ਤੇ ਲਾਉਣੀ ਹੈ, 15 cm ਕਤਾਰ ਤੋਂ ਕਤਾਰ ਤੇ 7.5 cm ਬੂਟੇ ਤੋਂ ਬੂਟਾ। ਜੇਕਰ ਕਿਸੇ ਕਿਸਾਨ ਵੀਰ ਨੇ ਪਿਆਜ਼ ਦੀ ਪਨੀਰੀ ਨੂੰ ਪਾਪੂਲਰ ਦੇ ਥੱਲੇ ਲਾਉਣਾ ਤਾਂ ਉਹ ਮੱਧ ਦਸੰਬਰ ਦੇ ਵਿੱਚ ਵੀ ਉਸ ਨੂੰ ਖੇਤ ਵਿੱਚ ਸਹਿਮ ਵਿੱਚ ਤੇ ਲਾ ਸਕਦਾ। ਇਹਦੇ ਵਿੱਚ ਕਈ ਕਿਸਮਾਂ ਆ ਜਾਂਦੀਆਂ ਜਿਵੇਂ ਕਿ ਪੰਜਾਬ PR07 PR06 ਜਿਹੜੀਆਂ ਕਿ ਲਾਲ ਰੰਗ ਦੀਆਂ ਕਿਸਮਾਂ ਨੇ ਤੇ ਇਹ ਤਕਰੀਬਨ ਜਿਹੜੀ PR07 ਹੈ 120 ਦਿਨਾਂ ਬਾਅਦ ਲਵਾਈ ਤੋਂ ਬਾਅਦ ਇਹ ਪਾਣੀ ਲਈ ਯੋਗ ਹੋ ਜਾਂਦੀ ਹੈ। ਅਗੇਤੀ ਕਿ ਥੋੜੀ ਕਹਿ ਦਿੰਦੇ ਹਾਂ ਆਪਾਂ PR06 ਵੀ ਲਾਲ ਰੰਗ ਦੀ ਹੈ। ਉਸ ਤੋਂ ਇਲਾਵਾ ਇੱਕ ਹਾਈਬ੍ਰਿਡ ਹੈ ਜਿਹਨੂੰ ਦੋਗਲੀ ਕਿਸਮ ਕਹਿ ਦਿੰਦੇ ਹਾਂ PO1 ਜਿਹੜਾ ਕਿ ਲਾਲ ਰੰਗ ਦਾ ਕਿਸਮ ਹੈ, 220 ਕੁਇੰਟਲ ਇਹਦਾ ਕਿਲੇ ਮਗਰ ਝਾੜ ਆ ਜਾਂਦਾ ਤੇ ਇਹਦੀ ਭੰਡਾਰਨ ਸਮਰੱਥਾ ਵੀ ਕਮਰੇ ਪੱਟਣ ਤੋਂ ਬਾਅਦ 3 ਤੋਂ 4 ਮਹੀਨੇ ਰੂਮ ਟੈਂਪਰੇਚਰ ਤੇ ਰਹਿ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਨਵੀਂ ਕਿਸਮ ਵਿਕਸਿਤ ਕੀਤੀ ਹੈ ਜਿਹੜੀ ਕਿ ਪੰਜਾਬ ਸੁਪਰ ਨਰੋਆ ਨਾਂ ਦੀ ਕਿਸਮ ਹੈ, ਜਿਹੜੀ ਕਿ ਇਸੇ ਸਾਲ ਅਸੀਂ ਰਿਲੀਜ਼ ਕੀਤੀ ਹੈ, ਜਿਹੜੀ ਕਿ ਥੋੜੀ ਅਗੇਤੀ ਵੀ ਕਹਿ ਸਕਦੇ ਹਾਂ। ਇਹਨੂੰ ਖੇਤ ਦੇ ਵਿੱਚ ਤੁਸੀਂ ਨਵੰਬਰ ਜਾਂ ਦਸੰਬਰ ਦੇ ਵਿੱਚ ਵੀ ਤੁਸੀਂ ਖੇਤ ਚ ਲਾ ਸਕਦੇ ਹੋ। ਆਮ ਤੌਰ ਤੇ ਜਦੋਂ ਅਸੀਂ ਪੁਰਾਣੀਆਂ ਕਿਸਮਾਂ ਨੂੰ ਜਾਂ ਹੋਰ ਕਿਸਮਾਂ ਨੂੰ ਨਵੰਬਰ ਦੇ ਵਿੱਚ ਲਾਉਂਦੇ ਸੀ ਤਾਂ ਨਿਸਰਣ ਦੀ ਸਮੱਸਿਆ ਆ ਜਾਂਦੀ ਸੀ, ਗੰਢੇਲ ਦੀ ਸਮੱਸਿਆ ਆ ਜਾਂਦੀ ਸੀ। ਪਰ ਪੰਜਾਬ ਸੁਪਰ ਨਰੋਆ ਇੱਕ ਅਜਿਹੀ ਕਿਸਮ ਹੈ ਜਿਹਦੇ ਵਿੱਚ ਗੰਢੇਲ ਜਾਂ ਨਿਸਰਣ ਦੀ ਸਮੱਸਿਆ ਨਹੀਂ ਆਉਂਦੀ ਤੇ 160 ਤੋਂ 165 ਕੁਇੰਟਲ ਦਾ ਝਾੜ ਵਧੀਆ ਜਾਂਦੇ, ਭੰਡਾਰਨ ਦੀ ਸਮਰੱਥਾ ਵੀ ਵਧੀਆ। ਇਹਦੇ ਤੋਂ ਇਲਾਵਾ ਜੜ੍ਹਾਂ ਵਾਲੀਆਂ ਸਬਜ਼ੀਆਂ ਜਿਵੇਂ ਗਾਜਰ, ਮੂਲੀ, ਸ਼ਲਗਮ ਇਹਨਾਂ ਦੇ ਲੱਗਣ ਦਾ ਵੀ ਸਮਾਂ ਆ ਗਿਆ। ਗਾਜਰਾਂ ਦੀਆਂ ਸਾਡੀਆਂ ਕਈ ਕਿਸਮਾਂ ਨੇ, ਇਹਨਾਂ ਦਾ ਕਿਸਮਾਂ ਦਾ ਲਗਭਗ ਝਾੜ 200 ਤੋਂ 220 ਕੁਇੰਟਲ 230 ਕੁਇੰਟਲ ਦੇ ਨੇੜੇ ਤੇੜੇ ਆ ਪ੍ਰਤੀ ਕਿੱਲਾ। ਕਿਸਮਾਂ ਜਿਹੜੀਆਂ ਮੂਲੀ ਦੀਆਂ, ਪੰਜਾਬ ਸਫੇਦ ਮੂਲੀ 2 ਨਾਂ ਦੀ ਕਿਸਮ ਇੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕੱਢੀ ਹੈ ਜਿਹਦਾ ਕਿ ਝਾੜ 200 ਕੁਇੰਟਲ ਤੋਂ ਵੱਧ ਆ ਕਿਲੇ ਮਗਰ, ਤੇ ਇਸੇ ਤਰ੍ਹਾਂ ਸ਼ਲਗਮ ਦੀ L1 ਨਾਂ ਦੀ ਕਿਸਮ ਇੱਕ ਦਿੱਤੀ ਹੈ ਜਿਹਦਾ ਕਿ ਝਾੜ ਵਧੀਆ ਹੈਗਾ। ਇਹਨਾਂ ਤੋਂ ਇਲਾਵਾ ਪੱਤੇਦਾਰ ਸਬਜ਼ੀਆਂ ਜਿਨ੍ਹਾਂ ਦੇ ਵਿੱਚ ਪਾਲਕ, ਮੇਥੀ, ਧਨੀਆ ਆਦਿ ਕਾਸ਼ਤ ਵੀ ਤੁਸੀਂ ਹੁਣ ਸਰਦ ਰੁੱਤ ਦੇ ਵਿੱਚ ਕਰ ਸਕਦੇ ਹੋ। ਸਰਦ ਰੁੱਤ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਧਨੀਆ, ਧਨੀਏ ਦੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ 2 ਕਿਸਮਾਂ ਕੱਢੀਆਂ, ਪੰਜਾਬ ਖੁਸ਼ਬੂ ਤੇ ਪੰਜਾਬ ਸੁਗੰਧ, ਜਿਹੜਾ ਕਿ ਬੀਜ ਅਵੇਲੇਬਲ ਹੈ ਤੇ 8 ਤੋਂ 10 ਕਿਲੋ ਬੀਜ 1 ਕਿਲੋ ਮਗਰ ਇਹਦੀ ਬਿਜਾਈ ਲੱਗਦੀ ਆ। ਪਾਲਕ ਦੇ ਲਈ ਪੰਜਾਬ ਗ੍ਰੀਨ ਨਾਂ ਦੀ ਕਿਸਮ ਕੱਢੀ ਜਿਹਦੇ ਵਿੱਚ ਅਜੈਲਿਕ ਐਸਿਡ ਘੱਟ ਹੁੰਦਾ ਤੇ ਇਹ ਅਜੈਲਿਕ ਐਸਿਡ ਦੇ ਨਾਲ ਆਮ ਤੌਰ ਤੇ ਪੱਥਰੀ ਹੁੰਦੀ ਆ, ਇਸ ਲਈ ਪੰਜਾਬ ਗ੍ਰੀਨ ਦੇ ਵਿੱਚ ਅਜੈਲਿਕ ਐਸਿਡ ਘੱਟ ਹੁੰਦਾ ਨਾ ਦਾ ਮਾਦਾ, ਤੇ ਇਹਦਾ ਜਿਹੜਾ ਸਰਦ ਦੇ ਵਿੱਚ ਬੀਜ ਆ ਹੁਣ ਅਕਤੂਬਰ ਨਵੰਬਰ ਦੇ ਵਿੱਚ ਲੱਗਣਾ 4 ਤੋਂ 6 ਕਿਲੋ ਬੀਜ 1 ਕਿਲੋ ਮਗਰ ਇਹਦਾ ਲੱਗਣਾ। ਇਹ ਸੀ ਜੀ ਸਰਦ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਦੇ ਸਬੰਧ ਵਿੱਚ ਤੁਹਾਡੇ ਲਈ ਥੋੜੀ ਜਾਣਕਾਰੀ। ਬਾਕੀ ਜਾਣਕਾਰੀ ਤੁਸੀਂ ਲੈਣੀ ਹੈ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ, ਮੈਂ ਆਪਣਾ ਨੰਬਰ ਤੁਹਾਨੂੰ ਦਿੱਤਾ 9597-72-173, ਜਾਂ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਬਜ਼ੀ ਵਿਗਿਆਨ ਵਿਭਾਗ ਵਿਖੇ ਆ ਸਕਦੇ ਹੋ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ।
1: ਡਾਕਟਰ ਦਲਪ੍ਰੀਤ ਸਿੰਘ ਜੀ ਜਾਣਕਾਰੀ ਦੇ ਰਹੇ ਸਨ ਸਬਜ਼ੀਆਂ ਦੀ ਰੁੱਤ ਦੀ ਕਾਸ਼ ਸੰਬੰਧੀ। ਤੇ ਹੁਣ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਬਾਰੇ। ਕਿਸਾਨ ਦੀ ਫਸਲ ਉਸ ਸਾਲ ਭਰ ਦੀ ਮਿਹਨਤ ਦਾ ਸਿੱਟਾ ਹੁੰਦੀ ਹੈ, ਪਰ ਕੁਦਰਤੀ ਆਫ਼ਤਾਂ ਜਿਵੇਂ ਭਾਰੀ ਮੀਂਹ, ਹੜ੍ਹ, ਸੋਕਾ, ਗੜੇਮਾਰੀ, ਤੂਫਾਨ ਜਾਂ ਕੀੜੇ ਤੇ ਬਿਮਾਰੀਆਂ ਕਾਰਨ ਫਸਲ ਨੂੰ ਨੁਕਸਾਨ ਹੋ ਸਕਦਾ ਹੈ। ਅਜਿਹੇ ਜ਼ੋਖਮ ਤੋਂ ਕਿਸਾਨਾਂ ਨੂੰ ਵਿੱਤੀ ਸੁਰੱਖਿਆ ਦੇਣ ਲਈ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ PMFBY ਚਲਾਈ ਜਾ ਰਹੀ ਹੈ ਤੇ ਇਸ ਯੋਜਨਾ ਤਹਿਤ ਅਧਿਸੂਚਿਤ ਫਸਲਾਂ ਦਾ ਬੀਮਾ ਕੀਤਾ ਜਾਂਦਾ ਹੈ ਤੇ ਨਿਰਧਾਰਿਤ ਕੁਦਰਤੀ ਆਫ਼ਤਾਂ ਕਾਰਨ ਹੋਏ ਫਸਲੀ ਨੁਕਸਾਨ ਦੀ ਸਥਿਤੀ ਵਿੱਚ ਯੋਗ ਕਿਸਾਨਾਂ ਨੂੰ ਬੀਮਾ ਮੁਆਵਜ਼ਾ ਮਿਲ ਸਕਦਾ ਹੈ। ਕਿਸਾਨਾਂ ਲਈ ਪ੍ਰੀਮੀਅਮ ਦੀ ਦਰ ਵੀ ਸੀਮਿਤ ਰੱਖੀ ਗਈ ਹੈ। ਖਰੀਫ ਫਸਲਾਂ ਲਈ ਕਿਸਾਨ ਦਾ ਵੱਧ ਤੋਂ ਵੱਧ ਹਿੱਸਾ 2%, ਰਬੀ ਫਸਲਾਂ ਲਈ 1.5%, ਜਦਕਿ ਸਾਲਾਨਾ ਵਪਾਰਕ ਤੇ ਬਾਗਬਾਨੀ ਫਸਲਾਂ ਲਈ 5% ਤੱਕ ਹੈ। ਕਿਸਾਨ ਵੀਰੋ, ਫਸਲ ਬੀਮਾ ਕਰਵਾਉਂਦੇ ਸਮੇਂ ਆਪਣੇ ਖੇਤਰ ਵਿੱਚ ਅਧਿਸੂਚਿਤ ਫਸਲ ਬੀਮੇ ਦੀ ਰਕਮ ਤੇ ਆਖਰੀ ਮਿਤੀ ਦੀ ਜਾਣਕਾਰੀ ਜ਼ਰੂਰ ਲਵੋ। ਜੇ ਫਸਲ ਨੂੰ ਨੁਕਸਾਨ ਹੋ ਜਾਵੇ ਤਾਂ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਤੁਰੰਤ ਸੂਚਨਾ ਦੇਣਾ ਬਹੁਤ ਹੀ ਜ਼ਰੂਰੀ ਹੈ। ਫਸਲ ਬੀਮੇ ਨਾਲ ਸੰਬੰਧਿਤ ਜਾਣਕਾਰੀ, ਨੁਕਸਾਨ ਦੀ ਰਿਪੋਰਟ ਜਾਂ ਫਿਰ ਸਹਾਇਤਾ ਲਈ ਕ੍ਰਿਸ਼ੀ ਰਕਸ਼ਕ ਹੈਲਪਲਾਈਨ 1-4-4-4-7 ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਸੀਂ ਹੈਲਪਲਾਈਨ ਇੱਕ ਵਾਰੀ ਫਿਰ ਦੱਸਦੇ ਹਾਂ, 1447 ਤੇ ਸੰਪਰਕ ਕੀਤਾ ਜਾ ਸਕਦਾ ਹੈ। ਤੇ ਕਿਸਾਨਾਂ ਨੂੰ ਇਹ ਵੀ ਸਲਾਹ ਹੈ ਕਿ ਬੀਮਾ ਕਰਵਾਉਣ ਸਮੇਂ ਆਪਣਾ ਨਾਮ, ਮੋਬਾਈਲ ਨੰਬਰ, ਜ਼ਮੀਨ, ਫਸਲ ਤੇ ਬੈਂਕ ਖਾਤੇ ਦੀ ਜਾਣਕਾਰੀ ਸਹੀ ਦਰਜ ਕਰਵਾਉਣ ਤੇ ਬੀਮੇ ਨਾਲ ਸੰਬੰਧਿਤ ਰਸੀਦ ਜਾਂ ਦਸਤਾਵੇਜ਼ ਸੰਭਾਲ ਕੇ ਰੱਖਣ। ਯਾਦ ਰੱਖੋ।

ਕਲ ਅਮਰ ਪਦ ਪਾਇਓ। ਸੰਤੋਖ ਸਰੋਵਰ ਬਸੈ ਅਮੈ ਰਸ ਰਸਨ ਪ੍ਰਕਾਸ਼ੈ ਮਿਲਤ ਸ਼ਾਂਤ ਉਪਜੈ ਦੁਰਤ ਦੁਰੰਤਰ ਨਾਸੈ ਸੁਖ ਸਾਗਰ ਪਾਇਓ ਦਿੰਤ ਹਰ ਮਗ ਨਾ ਹੁਟੈ ਸੰਯਮ ਸਤ ਸੰਤੋਖ ਸੀਲ ਸੁਨਾਹੋ ਮਫੁਟੈ ਸਤਿਗੁਰ ਪ੍ਰਮਾਣ ਬਿਦ ਨੈ ਸਿਰਿਓ ਜਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਭੈ ਅਮਰ ਪਦ ਪਾਇਓ ਜਗ ਜਿਤੋਂ ਸਤਿਗੁਰ ਪ੍ਰਮਾਣ ਮਨ ਏਕ ਧਿਆਇਓ ਧਨ ਧਨ ਸਤਿਗੁਰ ਅਮਰਦਾਸ ਜਿਨ ਨਾਮ ਦ੍ਰਿੜਾਇਓ ਨਵ ਨਿਤ ਨਾਮ ਨਿਧਾਨ ਰਿੱਧ ਸਿੱਧ ਤਾਂ ਕੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਅਬਿਨਾਸੀ ਆਦਲੇ ਭਗਤ ਜਿਤ ਲਗ ਤਰੇ ਸੋ ਗੁਰ ਨਾਮ ਦ੍ਰਿੜਾਇਓ ਗੁਰ ਰਾਮਦਾਸ ਕਾਲੀ ਉਚਰੇ ਤੈ ਹਰ ਪ੍ਰੇਮ ਪਦ।